ਪਹਿਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣੇ ਔਖਾ ਸਾਚਾ ਨਾਉਂ ਸੱਜ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾ ਚਲੀਏ ਦੋ ਸੋਗ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੋਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸਨ ਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੂ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਗੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਭਾਗਿਣ ਜੰਪਾਸ ਜੋ ਸਤਿਗੁਰ ਸੰਸਗਨ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਰਾਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾਰਿਜਕਾ ਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲਹੂ ਸੁਤ ਬੰਤਾ ਕੋਏ ਨਾ ਕਿਸ ਕੀ ਤਰਿਆ ਸੇ ਸਿਰ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉੜੇ ਉੜਾ ਵੇ ਸੈ ਕੋਸਾ ਤੇ ਪਾਸੇ ਬਾਰੇ ਸਰਿਆ ਤਿੰਨ ਕਵਣ ਖਲਾਵੇ ਕਵਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨੰਜਣਾਰ ਪੁੰਨੜ ਗਮਾ ਗਮ ਪਾਰਾ ਸਭ ਤਿਆਵੇਂ ਸਭ ਤਿਆਵੇਂ ਤੁਧ ਜੀ ਹਰ ਸੱਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆਵੋ ਸੰਤੋ ਜੀ ਸਭ ਦੂਵ ਸਾਰ ਨਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਧ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ ਤੇਰੇ ਕਿਆ ਗੁਣ ਆ ਵਖਾਣਾ ਜੋ ਸਿਹਵੈ ਜੋ ਸੇਵੈ ਤੋਜੀ ਜਾਂ ਨਾਨਕ ਤਿਨ ਕੁਰਬਾਣਾ ਹਰ ਦਿਆ ਵਿਰ ਤਿਆਵੈ ਤੋਜੀ ਸੇਜਾਂ ਜੁਗ ਮੈਂ ਸੋਵਾਸੀ ਸੇ ਮੋਹ ਸੇ ਮੋਤ ਪੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੁ ਸਮਾਸੀ ਸੇ ਤਨ ਜਿਨ ਹਰ ਤਿਆਇਆ ਜੀ ਜਾ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋ ਜੀ ਅਨਕ ਅਨੇਕ ਅਨੰਤਾ ਤੇਰੇ ਅਨੇਕ ਤਿਨ ਕਰੇ ਹਰ ਪੂਜਾ ਜੀ ਤਵ ਤਾਪੇ ਜਵੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰ ਸਾਹਿਬ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਾ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੂੰ ਜੇ ਵਡੋਰ ਨਾ ਕੋਈ ਤੂੰ ਜੋਗ ਜੋਗ ਏਕੋ ਸਦਾ ਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਰੇ ਆਪੇ ਭਾਵੇ ਸੋਈ ਵਰਤੇ ਜੀ
ਤੂੰ ਆਪੇ ਕਰੇ ਸੋਈ, ਤੁਧ ਆਪੇ ਸੇ ਸਭ ਪਾਈ ਜੀ, ਤੁਧ ਆਪੇ ਸੇ ਸਭ ਗੋਈ, ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਬਸੇ ਕਾ ਜਾਣੂ ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਉਹ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮਨ ਲਾਦਾ ਮਨ ਮੋਹ ਗੁਆਇਆ, ਤੁਧ ਆਪ ਛੋੜਿਆ ਮਲਾਇਆ, ਤੂੰ ਦਰਿਆਓ ਸਭ ਤੁਝੀ ਮਾਏ, ਤੁਝ ਬਿਨ ਦੂਜਾ ਕੋਈ ਨਾਏ, ਜੇ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਹਨੂੰ ਤੂੰ ਜਾਣਾਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੋ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ ਤਿਤ, ਸਰਵਲੇ ਬਹਿਲੇ ਨਿਵਾਸਾ ਪਾਣੀ ਪਾਵ ਤਿੰਨੇ ਕੀਆ, ਪੰਗ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈ ਡੁੱਬੀ ਵਾਲੇ, ਮਨ ਏਕ ਨਾ ਚੇ ਸਮੂੜ ਮੰਦਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਉ, ਨਾ ਹੂੰ ਜਸ ਤੀ ਨੀ ਪੜਿਆ, ਮੂਰਖ ਮੂਹ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸਰਣਾ, ਜੇ ਤੂੰ ਨਾ ਹੀ ਵਿਸਰਿਆ, ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਨ ਉਹਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾ ਸੰਤ ਭਾਈ ਕੇਵਲ ਨਾਮ, ਸਰਜਮ ਲਾ ਪਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੀਂ ਕਾਬੇ ਵਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਪ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੋਸਵੇ ਤੁਮ ਕਾਵੋ, ਆਪ ਹਾਥ ਦੇ ਮੋਏ ਬਚਾਵੋ, ਸੁਖੀ ਵਸੇ ਮੋਰੋ ਪਰਿਵਾਰਾ, ਸੇਵਕ ਸੇ ਸਭੇ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭੈ ਨਿਕੋ ਆਸ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਤਿਆਉ, ਜੋ ਵਰ ਜਾਉ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹੱਥ ਦੇ ਮੁਝੇ ਉਭਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸਿਰਿਆ ਤੋ ਜੋ ਕਰੀਓ ਰੱਛਾ, ਰਾਹ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦੁਸ਼ਣ ਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ, ਕਾਲ ਪਾਏ ਬ੍ਰਹਮਾ ਭਵਤਰਾ, ਕਾਲ ਪਾਏ ਸ਼ਿਵ ਜੋ ਅਵਤਾਰਾ, ਕਾਲ ਪਾਏ ਕਰਮੇ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵਤਾ ਜਸ਼ਨ ਉਪਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਗੋ ਸਿਵ ਗੁਣ ਸੋਧੀਓ, ਸਤਰਨ ਗੋ ਪਰਮੋ ਬਧ ਕੀਓ, ਘੜ ਘੜ ਕੇ ਅੰਤਰ ਕੀ ਜਾਂਤ, ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੂੰ ਚਰਿਆ ਸਤੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਭੂਲਾ, ਸੰਤਨ ਦੋ ਪਾਏ ਤੇ ਦੁਖੀ, ਸੋ ਪਾਏ ਸਾਧਨ ਕਹਿ ਸੁਖੀ, ਏਕ ਏਕ ਹੀ ਪੀਰ ਪਛਾਣੈ, ਘੜ ਘੜ ਕੇ ਪੜ ਪੜ ਕੇ ਜਾਣੈ, ਜਾ ਬੁਧ ਕਰ ਕਰਾਂ ਕਰਤਾਰਾ, ਪਰਜਾ ਤਰ ਤਵ ਦੇ ਅਪਾਰਾ, ਜਾਬਾ ਕਰ ਕਰਤ ਹੋ ਕਬ ਹੂੰ, ਤੁਮ ਮਿਲਤ ਦੇ ਤਰ ਸਭ ਹੂੰ, ਜੇ ਤੇ ਬੰਸੇ ਸਭ ਤਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਦ ਬੇ ਪੇ ਤੇਰੇ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨਿਲ ਅਨਾਦਿ ਸੰਭ,
ताका मूड चारत पेदा, जाको पेव न पावत बेदा। ताको कृपान न मानत, महा मूड कह पे न जात। महादेव को कह सदा शिव, निरंकार का चिन्हत न भेव। आप अपनी बुद्ध है जेती, बनत भिन्न भिन्न तोहे तेती। तुमरा लखन जाए पसारा, के बैसा प्रथम संसारा। एक रूप अनूप स्वरूपा, रंग प्यो राव कहीं भूपा। अंड जय रसे तज के नी, उतब खान बौर रच दीनी। कहूं पूरा जाहूं बैठा, कहूं सुन प्यो शंकर कैठा। सगरी से दिखाए चंभव, आज गा श्रू से अंभव। अब रक्षा मेरी तुम करो, सिख अबार सिख संगरो। दो जित उठ तो पाता, सगल मलहेश करो रण गाता। जया तो सबसरणी परे, तिनके दुष्ट दो तो है मरे। पुरुष जौन परे तिहारे, तिनके तुम संकट सब टारे। जो काल को एक बार ते आए हैं, ताके काल निकट नहीं आए हैं। रक्षा होए ताए सब काला, दुष्ट हरी टरे तद काला। कृपा दृ तन जाए नार हो, ताके ताव तनग में हार हो। जिद सिद्ध कर्म सब होई, दुस्वै स सके न कोई। एक बार जिन तुम्हें संभारा, काल फांते ताए उबारा। जिन दर नाम त्यारो कहा, दर दो दो तेरा। खड़ग के तमें शरण तिहारी, आप हाथ दे लियो अबारी। सर्वठोर मोहो सहाई, दोष्ट दोते लियो बचाई। सवैया पाएंगे जब ते तुम रहे, तब ते को आतरे नहीं आने। राम रही पुराण कुरान ने कह, मत एक न माने। सिमरत शास्त्र बेसब है, बहुपेद के हमेक न जाने। सिरियस पान कृपा तुम रही कर, मैं न कहो सब तोय बकाने।

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਪਰਮ ਸਤਿਕਾਰਯੋਗ ਸਤਿਸੰਗ ਜੀ, ਨਿਰਦੇਵ ਦੀ ਬਾਣੀ ਸੋਧਰ ਰਹਿ ਸਭ ਦੇ ਪਾਠ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼। ਅੱਜ ਦੋ ਪਰਿਵਾਰ, ਭਾਈ ਜੋਗਿੰਦਰ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਸਿੱਧੂ, ਜਿਨ੍ਹਾਂ ਦੀ ਪੋਤੀ ਹੈ, ਅਤੇ ਭਾਈ ਸੁਰਜੀਤ ਸਿੰਘ ਬੀ ਕੁਲਵੰਤ ਕੌਰ ਗਿੱਲ, ਜਿਨ੍ਹਾਂ ਦੀ ਦੋਹਤੀ ਹੈ, ਅਤੇ ਇਸੇ ਤਰ੍ਹਾਂ ਸੋਹੀ ਪਰਿਵਾਰ, ਭਾਈ ਉਜਾਗਰ ਸਿੰਘ, ਮਾਸਟਰ ਉਜਾਗਰ ਸਿੰਘ, ਸੋਹੀ ਪਰਿਵਾਰ ਦੇ ਬੱਚੇ ਦੇ ਪੋਤੇ ਦੇ ਆਨੰਦ ਕਾਰਜ ਨੇ ਇਹਨਾਂ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ, ਸੋਹੀ ਅਤੇ ਸਿੱਧੂ ਪਰਿਵਾਰ ਦੇ ਬੱਚਿਆਂ ਦੇ, ਔਰ ਪਰਿਵਾਰਾਂ ਵੱਲੋਂ ਸਤਿਗੁਰੂ ਦਾ ਚਰਨ ਪ੍ਰਸੰਨ ਕਰਦੇ ਆਇਆਂ, ਕੀਤਾ ਲੋੜੀ ਹੈ ਕੰਮ ਸਵਾਰ ਪੈ ਆਖੀਏ, ਕਾਰਜ ਦਿਓ ਸਵਾਰ ਸਤਿਗੁਰ ਸਤਿ ਸਾਖੀ ਅਤੇ ਮਾਵਕ ਅਨੁਸਾਰ, ਇਹਨਾਂ ਕਾਰਜਾਂ ਦੀ ਸਫਲਤਾ ਦੀ ਜਾਚਨਾ ਅਤੇ ਬੱਚਿਆਂ ਦੇ ਆਉਣ ਵਾਲੇ ਗ੍ਰਿਸਤੀ ਜੀਵਨ ਦੀਆਂ ਖੁਸ਼ੀਆਂ ਦੀ ਜਾਚਨਾ ਕਰਦਿਆਂ ਹੋਇਆਂ, ਪਰਿਵਾਰਾਂ ਵੱਲੋਂ ਸਹਿਜ ਪਾਠ ਹੈ, ਉਹਨਾਂ ਦੇ ਭੋਗ ਪਾਏ ਜਾਣਗੇ, ਉਪਰੰਤ ਜੋ ਅਰਦਾਸ ਹੋਏਗੀ ਅਤੇ ਅਰਦਾਸ ਤੋਂ ਬਾਅਦ ਕੀਰਤਨ ਜਿਹੜੇ ਉਹ ਆਰੰਭ ਹੋਣਗੇ। ਸੋ ਆਪ ਜੀ ਨੂੰ ਬੇਨਤੀ ਹੈ ਬੜੇ ਪਿਆਰ ਨਾਲ ਸਹਿਯੋਗ ਬਖਸ਼ਣਾ। ਹਰਜਿੰਦਰ ਸਿੰਘ ਪਰਿਵਾਰ, ਹਰਜਿੰਦਰ ਸਿੰਘ ਹੋਈ ਅਤੇ ਬੀਬੀ ਲਖਵਿੰਦਰ ਕੌਰ ਸੋਹੀ ਪਰਿਵਾਰ ਦਾ ਬੱਚਾ, ਅਤੇ ਓਂਕਾਰ ਸਿੰਘ ਸੋਹੀ ਦੇ ਆਨੰਦ ਕਾਰਜ, ਬੱਚੀ ਅੰਮ੍ਰਿਤ ਕੌਰ ਸਿੱਧੂ ਅਤੇ ਭਾਈ ਸਪੁੱਤਰੀ ਭਾਈ ਹਰਜੀਤ ਸਿੰਘ ਅਤੇ ਬੀਬੀ ਨਿਰਮ ਕੌਰ ਸਿੱਧੂ ਦੇ ਨਾਲ ਨੇ। ਸੋ ਆਓ ਬੜੇ ਪਿਆਰ ਨਾਲ ਜੋ ਪਰਿਵਾਰ ਵੱਲੋਂ ਸਹਿਜ ਪਾਠ ਨੇ, ਉਹਨਾਂ ਦੇ ਬੜੇ ਪਿਆਰ ਨਾਲ ਸਲੋਕ ਸ਼ਰਵਣ ਕਰੀਏ, ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਰਿਵਾਰ ਨੂੰ ਬਹੁਤ ਬਹੁਤ, ਦੋਨਾਂ ਹੀ ਪਰਿਵਾਰਾਂ ਨੂੰ ਵਧਾਈਆਂ। ਗੁਰੂ ਕਿਰਪਾ ਕਰੇ ਦੋਨਾਂ ਪਰਿਵਾਰਾਂ ਦੇ ਕਾਰਜ ਸਤਿਗੁਰ ਨਿਰਵੰਸਾ ਸੰਪੂਰਨ ਕਰਨ, ਅਤੇ ਦੋਨਾਂ ਪਰਿਵਾਰਾਂ 'ਚ ਪ੍ਰੇਮ ਪਿਆਰ ਸਫਾਕ ਦੀਆਂ ਦਾਤਾਂ ਅਤੇ ਆਉਣ ਵਾਲੇ ਸਮੇਂ ਦਾਤਾ ਜੀ ਰਹਿੰਦੇ ਕਾਰਜ ਸਤਿਗੁਰ ਅੰਗ ਸੰਗ ਸਾਖੀ ਉਹ ਸੰਪੂਰਨ ਕਰਨ, ਅਤੇ ਦੋਨਾਂ ਹੀ ਬੱਚਿਆਂ ਨੂੰ ਖੁਸ਼ੀਆਂ ਭਰਿਆ ਪ੍ਰੇਮ ਪਿਆਰ ਇਤਫਾਕ ਵਾਲਾ ਜੀਵਨ ਬਖਸ਼ਣ, ਇਹੀ ਆਪਾਂ ਅਰਦਾਸ ਕਰਨੀ ਆ। ਆਓ ਬੜੇ ਪਿਆਰ ਨਾਲ ਜੋ ਪਾਠ ਪਰਿਵਾਰ ਵੱਲੋਂ ਕੀਤੇ ਗਏ ਨੇ, ਉਹਨਾਂ ਦੇ ਸੰਪੂਰਨਤਾ ਸਦਭੋਗ ਪਾਏ ਜਾਣ, ਉਪਰੰਤ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਠ ਸੰਪੂਰਨ ਹੈ ਭਾਈ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਡੰਡਾਉਤ ਬੰਧਨ ਕੁਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਤਿਚਰ ਮੋਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਘਰ ਜਤਨ ਮਾਲ, ਖਾਂਬ ਵੇ ਕਾਂਦੜੇ ਜੇ ਲਹਾਂ, ਕਿੰਨਾ ਸਾਵੀਂ

ਮਨ ਸਿਉ ਕਾਹੇ ਰਚਿਓ ਨਿਮਖ ਨ ਹੋ ਅਦਾਸ ਕਉ ਨਾਨਕ ਪਜ ਹਰ ਮਨਾ ਪਰੇ ਨ ਜਮ ਕੀ ਭਾਸ ਤਰਨਾ ਪੋਇਉ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਪਜ ਹਰ ਮਨਾ ਔਦ ਜਾਤ ਹੈ ਬੀਤ ਬਿਰਦ ਪਿਓ ਸੂਜੈ ਨਹੀਂ ਕਾਲ ਪਹੁੰਚੋ ਆਂਦ ਕਉ ਨਾਨਕ ਨਰ ਬਾਵਰੇ ਕਿਉ ਨ ਭਜੇ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਂਡ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਦ ਤੇ ਉਧਾਰਨ ਪੈ ਹਰਨ ਹਰਿ ਅਨਾਥ ਕਹਿ ਨਾਥ ਕਹੋ ਨਾਨਕ ਤੇ ਜਾਨੀ ਹੈ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦੀਓ ਤਾਂ ਸਿਉ ਨਿਹੋ ਨ ਕੀਨ ਕਹੋ ਨਾਨਕ ਨਰ ਬਾਵਰੇ ਆਪ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦੀਓ ਅਰਜੈ ਨੀ ਕਹਿ ਧਾਮ ਕਉ ਨਾਨਕ ਸੁਨ ਰੇ ਮਨਾ।

ਕੀ ਪੈ ਦੁਖ ਮੈਂ ਸੰਗ ਨ ਕੋਇ ਕਉ ਨਾਨਕ ਹਰਿ ਭਜਿ ਮੰਦਾ ਅੰਤ ਸਹਾਈ ਹੋਇ। ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਉ ਨਾਨਕ ਹਰਿ ਭਜਿ ਮੰਦਾ ਨਿਰਭੈ ਪਾਵੈ ਬਾ। ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਬਾਲ ਜਵਾਨੀ ਔਰ ਬਿਰਧ ਫੁਨ ਤੀਨੇ ਅਵਸਥਾ ਜਾਨ ਕਹੋ ਨਾਨਕ ਹਰਿ ਭਜਨ ਬਿਨ ਬਿਰਧਾ ਸਭ ਹੀ ਮਾਨ। ਕਰਨੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ ਆਵ ਕਿਉ ਰੋਵਤ ਅੰਧ। ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਹਿ ਨਮੀਤ ਨਾਨਕ ਮੂਰ ਚਿਤਰ ਜਿਉ ਛਾੜਤ ਨਾਹਿ ਨਪੀਤ। ਨਰ ਚਾਹਤ ਕਛ ਔਰੈ ਕੀ ਔਰੈ ਪਈ ਚਿਤਵਤਰੇ ਉਠ ਗੌਰ ਨਾਨਕ ਫਾਸੀ ਗਲ ਪਰੀ। ਜਤਨ ਬਹੁਤ ਸੁਖ ਕਹਿ ਕੀ ਐ ਦੁਖ ਕੋ ਕੀਓ ਨ ਕੋਇ ਕਉ ਨਾਨਕ ਸੁਨ ਰੇ ਮਨ।

ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਸਭ ਪੰਜ ਬ੍ਰੰਗਣ ਸੰਗ ਲਾਭੇ ਅਠੋ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੀ ਪੰਜ ਰਾਗਨੀ ਸੰਗ ਉਚਾਰਈ ਪ੍ਰਥਮ ਭੈਰਵੀ ਬੇਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨਸਲੇ ਕੀ ਕੇ ਪੇ ਬਾਰੀ ਪੈਰੋਂ ਕੀ ਪੰਚੋ ਨਾਰੀ ਪੰਜ ਮਰਦ ਸਾ ਸੁਨਾਵੇ ਬੰਗਾਲ ਮਦ ਮਾਧਵ ਗਾਵੇ ਲਲਿਤ ਬਿਲਾਵਲ ਗਾਵੇ ਆਪਣੀ ਆਪਣੀ ਭਾਂਤ ਸੁਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰੇ ਦੁਤੀਆ ਮਾਲ ਕੌਸ ਕਲਾ ਪੈ ਸੰਗ ਰਾਗਨੀ ਪੰਚੋ ਥਾਪੈ ਗੋਣ ਕਰੀ ਔਰ ਦੇਵ ਗੰਧਾਰੀ ਗੰਧਾਰੀ ਸੋਤੀ ਉਚਾਰੀ ਤਰਾ ਸ੍ਰੀ ਹੈ ਪੰਚੋ ਗਾਈ ਮਾਰਾ ਕੋ ਸਕ ਸੰਗ ਲਾਈ ਮਾਰੋ ਮਹਤੰਗ ਮੈਂ ਵਾਰਾ ਪ੍ਰਬਲ ਚੰਦ ਕੌਸਕਿਓ ਬਾਰਾ ਖੋਖੜਿਓ ਪੌਰ ਅੰਦਰ ਗਾਏ ਅਸ ਮਾਲ ਕੋ ਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਜਨਾ ਸੰਗ ਸੋਤੀ ਉਠੇ ਤਾਨ ਕਲੋਇ ਲਗਾਏ ਤਾਰ ਮਿਲਾਵੇ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਾਈ ਸਰਸੀ ਲੈ ਭਾਰ ਜਾ ਸੰਗ ਲਾਈ ਪੰਚੋ ਵਾਰ ਜਾ ਸੁਰਮਨ ਆਨੰਦ ਪਾਸ ਕਰ ਆਏ ਚੰਦਰ ਮੈ ਮੰਗਲਨ ਸਹਾਏ ਸਰਸਬਾਨ ਆਏ ਬਨੋਦਾ ਗਾਵੇ ਸਤ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹਿ ਸਵਾਰੀ ਪੁਨਾਈ ਦੀਪਕ ਕੀ ਬਾਰੀ ਕਾਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਉਹ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਦਲੇ ਓ ਰਾਮਾ ਕਮਲ ਗੁੱਚਮ ਪੱਕੇ ਨਾਮਾ ਗੌਰਾਓ ਕਰਨ ਲੱਗ ਲਿਆਨਾ ਅਸ਼ਟ ਪੁੱਤਰ ਦੀਪਕ ਕਹਿ ਜਾਂਦਾ ਸਭ ਮਿਲ ਸਿਰਾ ਵੈ ਗਾਵੇ ਪਾਂਚੋ ਸੰਗ ਬਰੰਗਣ ਲਾਵੇ ਬੈਰਾਰੀ ਕਿਰਨ ਹਟੀ ਤਰੀ ਗੌਰੀ ਗਾਵੇ ਆਸਾ ਵਰੀ ਤੇ ਪਾਸੇ ਸਿਧਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਸਾਲੂ ਸਾਗਰ ਸਾਗਰਾ ਸਾਲੂ ਸਾਰਗ ਸਾਗਰਾ ਔਰ ਗੁਣ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਅਮੀਰ ਖਸਿਉ ਮੇਰਾ ਵੈ ਗਾਵੇ ਪਾਂਚੋ ਸੰਗ ਬਰੰਗਣ ਲਾਵੇ ਸੋਟ ਗੁਣ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਰਨੀ ਉਚੈ ਸੁਸੁ ਪੁਨ ਕੀਨੀ ਬੇਗਰਾ ਸਿਉ ਪਾਂਚੋ ਚੀਨੀ ਬੈਰਾ ਤਰ ਗਈ ਦਰਕੇ ਦਾਰਾ ਜਬਲੀ ਤਰਨੜਿਓ ਜਲ ਤਾਰਾ ਪੁਨ ਗਾਵੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਉ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਦੇ ਸੋ ਪਾਵੇ, ਇਸਦਾ ਸਿਫਲਾ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨਿਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਹਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਹੀ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਜਿਨ ਕੋ ਸੇ ਨਾਮ ਹਰ ਕੇ ਲਾਗੇ।

0: ਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਅੱਗੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇ, ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਬਗਾਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦੋ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚਹੁੰ ਸਭ ਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗਵਾਈ ਦੇ ਕੇ ਅਨਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬਾਂਦ ਬਾਂਦ ਕਟਵਾਏ, ਚੜਖਦੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰਦੇ ਸ਼ਹੀਦੋ ਸਿੱਕਿਤ ਕੇਸਾਂ ਸੁਆਸਾਂ ਸੰਗ ਨਿਭਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ
1: ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਹਾਵ ਨਚੀਤ, ਜੋ ਬਰਾਈ ਤਾ ਸਿਓ ਪ੍ਰੀਤ, ਬਲਵਾ ਕੇ ਗ੍ਰਹਿ ਪੀਤਰ ਬਸੇ, ਅਨਕੇਲ ਮਾ ਕੇਲ ਮਾਇਆ ਰੰਗ ਰਸੈ, ਨਿਰਕਰਮਾ ਨੇ ਮਨੇ ਪ੍ਰਤੀਤ, ਕਾਲ ਨਾ ਹੋਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤੁਰੋ, ਯਾਹੂ ਜੁਗਤ ਬਿਹਾਨੇ ਕਹੀ ਜਨਮਾ, ਨਾਨਕ ਰੱਖ ਲਿਓ ਆਪਣ ਕਰ ਕਰਮਾ, ਤੂੰ ਠਾਕਰ ਤੂੰ ਪੈਰ ਦਾਸ, ਜਿਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸ਼ਲੋਕ ਦੇਣ ਹਰ ਪ੍ਰਭ ਛੋੜ ਕਹਿ ਲਾਗੈ ਹੰਸ ਵਾਏ, ਨਾਨਕ ਕਹੂ ਨਾ ਸੀ ਜਈ ਬਿਨ ਨਾਵੇ ਪਤ ਜਾਏ, ਅਸ਼ਟਪਦੀ ਦਸ ਵਸਤੂ ਲੈ ਪਾਸ਼ੇ ਪਾਵੈ, ਏਕ ਬਸਤ ਕਾਰਨ ਵਿਖੋੜ ਗਵਾਵੈ, ਏਕ ਵੀ ਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕਰ ਸੁਨਾ ਹੀ ਚਾਰਾ, ਤਾਕੋ ਕੀ ਜੇ ਸਾਧ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੁੱਠਾ, ਜੇ ਜਨੇ ਆਪਣਾ ਹੁਕਮ ਮਨਾਇਆ, ਸਰਬ ਤੋਕ ਨਾਨਕ ਤਿਨ ਪਾਇਆ, ਅਗੰਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅਨੰਦ ਉਲਾਸ, ਆਪਣੀ ਮਾਨ ਕਸ਼ਬਾ ਹੋਰ ਸਾਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੇ, ਪਰ ਉਸਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਤ ਸੇ ਆਗੇ ਰਾਖੇ, ਪ੍ਰਭ ਕੀ ਆਗਿਆ ਮਨ ਹੈ ਮਾਥੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਮਾਇਆ ਕੇ ਹੇਤ, ਸਰਬਰ ਉਵਤ ਜਾਨ ਅਨੇਤ, ਬਿਰਖ ਕਿ ਛਾਇਆ ਸਿਉ ਰੰਗ ਲਾਵੇ, ਉਹ ਬਿਨ ਸੇ ਉਹ ਮਨ ਪੁਛਤਾਵੈ, ਜੋ ਦਿਸੇ ਸੋ ਚਾਲਣ ਹਾਰ, ਲਪਟ ਰਹੇ ਉਤੈ ਅੰਦਰ ਧਾਰ, ਬਿਠਾਉ ਸਿਓ ਜੋ ਲਾਵੇ ਨੇ, ਤਾਂ ਕੋ ਵਾਸ ਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਧਨ ਧਨ ਕੁਟੰਬ ਸਭਾਇਆ, ਮਿਥਿਆ ਹੁਮੈ ਮਮਤਾ ਮਾਇਆ, ਮਿਥਿਆ ਰਾਜ ਚੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਾਸ ਹਸਤੀ ਵਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ, ਹਰ ਸਿਰ ਭਗਤ ਸਾਧ ਕੀ ਸਰਨਾ, ਨਾਨਕ ਜਪ ਜਪ ਜੀਵੇ ਹਰ ਕੇ ਚਰਨਾ, ਮਿਥਿਆ ਸਰਨ ਪਰ ਨਿੰਦਾ ਸੁਣੈ, ਮਿਥਿਆ ਹਸ ਪਰ ਦਰਬ ਕੋਹਿ ਰਹਿ, ਮਿਥਿਆ ਨੇਤਰ ਭੇਖ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੁਧਾਵੈ, ਮਿਥਿਆ ਮਨ ਪਰ ਲੋਭ ਲਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ, ਬਿਰਤੀ ਸਾਖਤ ਕੀ ਯਾਰ ਜਾਤ, ਸਾਚ ਬਿਨਾ ਕਹਿ ਹੋ ਤੇ ਸੁੱਚਾ, ਬਿਰਤਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਤਾ ਬਹਾ ਬਿਹਾਏ, ਮੇਘ ਬਿਨਾਂ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਧਾਮ। ਧਨ ਧਨ ਤੇਜਨ ਜੇਕਰ ਵਸਿਓ ਹਰ ਨਾਉ, ਨਾਨਕ ਧਾ ਕੇ ਬਲ ਬਲ ਜਾਉ। ਰਹਿਤ ਅਵਰ ਕਛ ਅਵਰ ਕਮਾਵਤ, ਮਾਨੇ ਪ੍ਰੀਤ ਮਕੋ ਗੰਡਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਰ ਭੇਖ ਨ ਕਾਹੂ ਭੀਨ। ਅਵਰ ਉਪਦੇਸੇ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੇ ਅੰਤਰ ਬਸੇ ਨਿਰੰਕਾਰ, ਤਿਸ ਕੀ ਸੀਖ ਧਰੇ ਸੰਸਾਰ। ਜੋ ਤੁਮ ਪਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀ ਆਇ ਆਪੇ ਮਾਨੈ। ਆਪੇ ਆਪ ਆਪ ਕਰਤ ਨਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਉਹ ਭਾਵ ਸ਼ਾਨ ਸਗਲ ਤੇ ਰਹਿ, ਸਭ ਕਿਸ ਜਾਣੇ ਆਤਮ ਕੀ ਰਹਿ। ਜਿਸ ਪਾਵੇ ਤਿਸ ਲੈ ਲੜ ਲਾਏ, ਥਾਨ ਧਨੰਤਰ ਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਹਰ ਲੋਭ ਮੋਹ, ਬਿਨ ਸਜਾਏ ਅਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰੂਦੇਵ। ਅਸ਼ਟਪਦੀ ਜਿਹ ਪ੍ਰਸਾਦ ਸ਼ਤੀ ਅੰਮ੍ਰਿਤ ਸਖਾਏ, ਤਿਸਾਗਰ ਗੋ ਰੱਖ ਮਨ ਮਾਏ। ਜਿਹ ਪ੍ਰਸਾਦ ਸੁਗੰਧ ਧਨ ਲਾਵੇ, ਤਿਸ ਕੋ ਸਿਮਰ ਪਰਮਨ ਗਤ ਪਾਵੈ।
2: ਜੈ ਪ੍ਰਸਾਦ ਸੁਬਸੈ ਸੁਖ ਮੰਦਰ, ਤੁਸੀਂ ਇਤਿਹਾਸ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪੈ ਸਿਮਰੋ ਦਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਥਿਆਵਣ ਜੋਗਾ। ਜੈ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤੁਸੀਂ ਤਿਆਗ ਦਵਰ ਲੁਭਾਵਾ ਹੈ। ਜੈ ਪ੍ਰਸਾਦ ਸੁਖ ਸੇ ਸੋਜੈ, ਮਨ ਆਠ ਪੈਰ ਤਾਂਖਾ ਜਸ ਗਾਵੀ ਜੈ। ਜੈ ਪ੍ਰਸਾਦ ਤੂੰ ਸਭ ਖੁਮਾਨੈ, ਮੁਖ ਤਾਂ ਕੋ ਜਸ ਰਸਨ ਬਖਾਨਾ ਹੈ। ਜੈ ਪ੍ਰਸਾਦ ਰਹਿਤਾ ਧਰਮਾ, ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਬ ਦਰਖ ਮਨ ਪਾਵੈ, ਨਾਨਕ ਬਸੇਥੀ ਖਨ ਜਾਵੈ। ਜੈ ਪ੍ਰਸਾਦ ਰੋ ਕੰਛਣ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਜੈ ਪ੍ਰਸਾਦ ਤੇਰਾ ਓਲਾ ਰਹਿਤਾ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜੈ ਪ੍ਰਸਾਦ ਤੇਰੇ ਸਗਲ ਸਿਧ ਢਾਕੇ, ਮਨਸਾਨੀ ਪ੍ਰਭ ਠਾਕਰ ਪ੍ਰਭ ਥਾਂ ਕੈ। ਜੈ ਪ੍ਰਸਾਦ ਤੁਜਕੋ ਨਾ ਪਹੁੰਚੈ, ਮਨ ਸਾ ਸਾ ਸਿਮਰੋ ਪ੍ਰਭੁ ਉਛੇ। ਜੈ ਪ੍ਰਸਾਦ ਪਹਿ ਦੁਰਲਭ ਦੇ,

ਨੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਥੁਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਤ ਸੰਗ ਧਰਮ ਰਾਇ ਕਰਿ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਛ ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਲੋਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਉਹਾਂ ਸਹੇਲਾ ਸਾਧ ਸੰਗ ਵਿਸ਼ਰਤ ਹਨ ਮੇਲਾ ਜੋ ਇੱਛੇ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰਖੇ ਗੁਣ ਗਾਓ ਸਾਧਕ ਸੰਗ ਨਮੰਤੇ ਵਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲਗੇ ਪ੍ਰਮੀਠਾ ਸਾਧੂ ਕੇ ਸੰਗ ਹਟਗੜ ਡੀਠਾ ਸਾਧ ਸੰਗ ਪਹਿਆ ਗਿਆ ਖਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨ ਜਾਣੈ ਜੇਤਾ ਸੁਣੇ ਤੇਤਾ ਵਖਿਆਨੈ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਖਾਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪਰ ਭੇਦ ਨ ਪਾਈ ਸਲੋਕਾ ਮਨ ਸਾਚਾ ਮੁਖ ਸਾਚਾ ਸੋਏ ਅਵਨ ਪੇਖੈ ਏਕ ਸਿਮਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੈਂ ਖਮਲ ਅਲੇਪ ਬ੍ਰਹਮ ਗਿਆਨੀ ਸਦਾ ਨਰਦੋਖ ਜੈਸੇ ਸੂਰ ਸਰਵਖੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰੰਖ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਖੈ ਤੀਜ ਏਕਾ ਜਿਉਂ ਵਸੁਧਾ ਕੋ ਖੋਦੈ ਖੂੰ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਣਾਓ ਨਾਨਕ ਜੋ ਪਾਵ ਖਾਂ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਥੇ ਨਿਰਮਲਾ ਜੈਸੇ ਮੈਂ ਨ ਲਾਖੇ ਜਲਾ ਬ੍ਰਹਮ ਗਿਆਨੀ ਕੈ ਮਨ ਪਹੋਏ ਪ੍ਰਗਾਸ ਜੈਸੇ ਧਾਰਾ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਪਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਨੇ ਪ੍ਰਭਾਵ ਖਨੇ ਬ੍ਰਹਮ ਗਿਆਨੀ ਸਹਿਗਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ

ਆਪਣੇ ਦਾਸ ਕੋ ਆਪ ਗਿਰ ਪਾਖਣੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਹੋ ਐਸੀ ਜੁਗਤੋ ਨਾਨਕ ਰਾਮਦਾਸ।

ਸੰਤਨ ਨਾਉ ਆਪੇ ਕਨ ਖਰਾਵਣ ਜੋਗ ਪ੍ਰਭਾਵੈ ਸੋਈ ਫਨ ਹੋਗ ਪਸਰੇ ਹੋਏ ਆਪ ਅਨਤ ਤਰੰਗ ਲਖਨ ਜਾਹੇ ਪਾਰ ਬ੍ਰਹਮ ਖੇ ਰੰਗ।

ਬਿਰਖ ਨ ਪਜਾਏ। ਕਈ ਕੋਟ ਪੌਣ ਪਾਣੀ ਬੈ ਸੰਤਰਾ, ਕਈ ਕੋਟ ਦੇਸਮੋ ਮੰਡਲਾ, ਕਈ ਕੋਟ ਸਸੇ ਸੁਵਨ ਅਖਤਰਾ, ਕਈ ਕੋਟ ਦੇਵ ਦਾਨਵ ਇੰਦਰ ਸਰ ਸ਼ਤਰਾ। ਸਗਲ

ਸਾਸਤਾ ਕਈ ਕੋਟ ਕੀ ਰਤਨ ਸਮਾਂਦਾ ਕਈ ਕੋਟ ਨਾਨਾ ਪ੍ਰਕਾਰ ਜਾਂਦਾ ਕਈ ਕੋਟ ਕੀ ਚਰ ਜੀਵੇ ਕਈ ਕੋਟ ਗਿਰੀ ਮੇ ਸਮਨ ਥੀਵੇ।

ਭੂਰਾ। ਕਈ ਕੋਟ ਪਤਾਲ ਖੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰ ਹੈ, ਕਈ ਕੋਟ ਬੋ ਜੋਨੀ ਫਿਰ ਹੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕਾਲੈ ਥੰਗ ਬਾਹੇ, ਕਈ ਕੋਟ ਖੀਏ ਤਨ ਮੰਤਾ, ਕਈ ਕੋਟ ਮਾਇਆ ਮਹਿ ਚਿੰਤਾ। ਜੈ ਜੈ ਪਾਣਾ ਤੈ ਤੈ ਰਾਖੀ, ਨਾਨਕ ਸਭ ਪ੍ਰਭ ਕਹਿ ਹਾਤੇ, ਕਈ ਕੋਟ ਭਏ ਵਰ ਰਾਖੀ, ਰਾਮ ਨਾਮ ਸੰਗੋ ਥਿਨ ਲਾਗੇ।

ਕੰਨ ਕੰਨ ਪ੍ਰਭੇ ਕਹਿ ਦੂਸਨ ਨਾਹੀ ਕੋਏ, ਨਾਨਕ ਜਤ ਬਲ ਹਰਨ ਜਲ ਥਨ ਵਹੀ ਅਲ ਸੋਏ ਅਸ਼ਟ ਪਦੇ। ਕੰਨ ਕਰਾਵਣ ਕਰਨ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰੋ ਦਰਨ ਹਾਵੈ, ਹੁਕਮੇ ਉਪਜੇ ਹੁਕਮ ਸਮਾਵੈ, ਹੁਕਮੇ ਉਛ ਨੁਚ ਵਿਵਹਾਰੋ, ਹੁਕਮੇ ਅਣਖ ਰੰਗ ਪ੍ਰਕਾਰ। ਘਰ ਘਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ, ਪ੍ਰਭਾਵੇ ਮਾਨੁਗਤ ਪਾਵੈ, ਪ੍ਰਭਾਵੇ ਤਾਂ ਪਥ ਤਰਾਵੈ, ਪ੍ਰਭਾਵੇ ਮਨਸਾ ਚ ਰਾਖੈ, ਪ੍ਰਭਾਵੇ ਤਾਂ ਹਰ ਗੁਣ ਭਖੈ, ਪ੍ਰਭਾਵੇ ਤਾਂ ਪਤ ਉਧਾਰੈ, ਆਪ ਕਰੇ ਆਪਣ ਵਿਚਾਰੈ, ਦੋਹਾਂ ਸਰਿਆਂ ਕਾ ਆਪ ਸੁਆਮੀ, ਖੇਲੇ ਵਿਖਸੈ ਅੰਤਰ ਜਾਮੀ, ਜੋ ਭਾਵੇ ਸੰਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨ ਆਵੈ।

ਸਵੇਂ ਕਰੇ ਅਣਜਾਣ ਭਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦਾ ਦਹਤਾਵੈ ਨਖ ਮੈਂ ਚਾਰ ਕੁੰਡ ਫਿਰ ਆਵੈ ਕਰ ਕਰ ਭਜ।

ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਭਾਈ ਬਸਰਾਮ, ਨਾਨਕ ਪ੍ਰਭ ਕੇ ਸਤਿਖੁਨ ਬਾਨ ਸਲੋਕਾ। ਸੁਖੀ ਬਸੇ ਮਸਕੀਨੀਆ, ਆਪਨ ਵਾਰਤ ਲਏ ਵੱਡੇ ਵੱਡੇ ਅਹੰਕਾਰੀਆ। ਨਾਨਕ ਖਨਮ ਗਲੇ ਅਸ਼ਟਪਦੀ, ਜਿਸ ਕੇ ਅੰਤਰੋ ਰਾਜ ਅਵਮਾਨ, ਸੋ ਨਰਕ ਪਾਥੀ ਹੋਵਤ ਸਵਾਨ। ਜੋ ਜਾਣੇ ਮੈਂ ਜੋਵਣ ਬੰਤ, ਸੋ ਹੋਵਤ ਵਿਸ਼ਟਾਂ ਕਾ ਜਾਂਤਾ। ਆਪਸ ਕੋ ਕਰਮ ਅੰਤ ਕਹਾਵੈ, ਜਨ ਮਰੇ ਬੋ ਜੋਣ ਪਰਮਾਵੈ। ਧਨ ਭੂਮਿਕਾ ਜੋ ਕਰੇ ਕਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਨੇ ਹਿਰਦੇ ਗਰੀਬੀ ਵਸਾਵੈ, ਨਾਨਕ ਈਹਾ ਮੁਖ ਤੋਂ ਆਗੈ ਸੁੰਘ ਪਾਵੈ। ਧਨਵੰਤਾ ਹੋਏ ਕਰ ਕਰ ਵਾਵੈ, ਤਨ ਸਮਾਨਕ ਸੰਗਣ ਜਾਵੈ। ਬਹੁ ਲਸਕਰ ਮਨੁੱਖ ਉਪਰ ਕਰੇ ਆਸ, ਪਲ ਪੀਤਰ ਤਖ ਹੋਏ ਬਨਾਸ। ਸਭ ਥੀ ਆਪ ਜਾਣੇ ਬਲਵੰਤਾ,

ਕੈਸੋ ਏ ਆਪਣੇ ਜਲਖ ਆਪ ਕਰਨੇ ਹਾਰੋ ਕੋ ਦੁਖ ਨੇ ਰੰਗ ਅਪਾਰੋ ਮਨ ਮੈਂ ਆਪੋ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ।

ਪਵਿੱਤਰ ਪਵਿੱਥਨ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਨ ਜੋਜਨ ਪਰ ਸੋਜਨ ਰੁਦਨ ਨਹਾਰੋ ਸੰਤ ਕੀ ਨਿੰਦਾ ਨਾਨਕ ਬੁਹਰ ਬੁਹਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਆਰਜਾ ਘਟੈ ਸੰਤ ਕੇ ਦੁਖਣ ਜਮ ਤੇ ਨੀ ਛੁਟੈ ਸੰਤ ਕੇ ਦੁਖਣ ਸਭ ਸੁਖ ਜਾਏ ਸੰਤ ਕੇ ਦੁਖਣ ਨਰਖ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋਭਾ ਤੇ ਹੀਨ ਸੰਤ

ਕਿਉਂ ਲਵੈ। ਸੰਤ ਕੇ ਦੁਖਣ ਸਰਬ ਜੋਣ ਪਾਏ, ਸੰਤ ਕੇ ਦੁਖਣ ਅੰਤਰਗਤ ਜੋਣ ਕਰਮਾਏ, ਸੰਤ ਕੇ ਦੁਖਣ ਤਿਸਨਾਮ ਜਲੈ, ਸੰਤ ਕੇ ਦੁਖਣ ਸਭ ਕੋ ਚਲੈ, ਸੰਤ ਕੇ ਦੁਖਣ ਤੇ ਸਭ ਜਾਏ, ਸੰਤ ਕੇ ਦੁਖਣ ਨੀਚ ਨਚਾਏ, ਸੰਤ ਦੁਖੀ ਕਾ ਥਾਂ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਓਏ ਪੀਗਤ ਪਾਹੇ। ਸੰਤ ਕਾ ਨਿੰਦਕ ਮਹਾਂ ਅਦਤਾਈ, ਸੰਤ ਕਾ ਨਿੰਦਕ ਟਿਖਣ ਟਿਖਣ ਪਾਈ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜਹੀਨ, ਸੰਤ ਕਾ ਨਿੰਦਕ ਦੁਖੀਆਂ ਔਰ ਦੀਨ, ਸੰਤ ਕੇ ਨਿੰਦਕ ਸਰਵ ਰੋਗ, ਸੰਤ ਕੇ ਨਿੰਦਕ ਸਦਾ ਵਿਯੋਗ, ਸੰਤ ਕੇ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵੈਤਾ, ਸੰਤ ਕੇ ਦੁਖੀ ਕਿਸੇ ਖਾਂ ਨਹੀਂ ਮਹਿਤਾ, ਸੰਤ ਕੇ ਦੁਖੀ ਕੋ ਡਾਉਣ ਲੱਗਾ, ਸੰਤ ਕੇ ਦੁਖੀ ਕੋ ਸਮ ਤਿਆਗਾ,

ਮਲਾਏ। ਸੰਦਕਾ ਦੁਖੀ ਅਦ ਬੀਤ ਟੂਟੈ, ਸੰਦਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਦਕਾ ਦੁਖੀ ਕੋ ਉਦਿਆਨ ਭਰਮਾਈਐ, ਸੰਦਕਾ ਦੁਖੀ ਉਜੜ ਪਾਈਐ, ਸੰਦਕਾ ਦੋਥੀ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤ ਅਖੀ ਲੋਥਾ, ਸੰਦਕੇ ਦੁਖ

ਸੰਦਗਤ ਦੁਖੀ ਭੁੱਖਾ ਨਹੀਂ ਰਾਜਾ ਹੈ, ਜੋ ਪਾਵਖੀ ਦਾ ਨਹੀਂ ਧਰਾਪਾ ਹੈ। ਸੰਦਗਤ ਦੁਖੀ ਛੁੱਟੇ ਅਕੇਲਾ, ਜਿਉਂ ਪੁਆੜ ਤਿਲ ਖੇਥ ਮਹਿ ਦੁਹੇਲਾ। ਸੰਤਗਤ ਦੁਖੀ ਧਰਮ ਤੇ ਰਹਿਤੋ, ਸੰਤਗਤ ਦੁਖੀ ਸਦ ਮਿਥਿਆ ਕਹਿਤਾ। ਕਿਰਤੋ ਨਿੰਦਖਾਂ ਤੁਰ ਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ। ਸੰਤਗਤ ਦੁਖੀ ਵਿਗੜ ਰੂਪ ਹੋਏ ਜਾਏ, ਸੰਤਗਤ ਦੁਖੀ ਕਉ ਅੰਦਰਖ ਮਿਲੇ ਸਜਾਏ। ਸੰਤਗਤ ਦੁਖੀ ਸਦਾ ਸਹਿਕਾਈਐ, ਸੰਤਗਤ ਦੁਖੀ ਨਾ ਮਰੇ ਨਾ ਜਿਵਾਈਐ। ਸੰਤ ਕੇ ਦੁਖੀ ਕੀ ਪੁਜੇ ਨੇ ਆਸਾ, ਸੰਤ ਕੇ ਦੁਖੀ ਉੱਠ ਚਲੇ ਨਰਾਸਾ। ਸੰਤ ਕੇ ਦੁੱਖ ਨ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕਿਰਥ ਨ ਮੇਟੈ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਗੁਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਖੋ ਨਮਸਕਾਰ।

ਡੁਲਾਵੈ। ਜਿਸ ਪ੍ਰਭ ਆਪਣਾ ਗਿਰ ਪਾਖਣੈ ਸੋ ਸੇਵਕੋ ਕੋ ਕਿਸ ਤੇ ਡਰੈ। ਜੈਸਾ ਸਤ ਸੰਦ ਹਟਾਇਆ ਉਹ ਆਪਣੇ ਕਾਰਜੋ ਮੈਂ ਆਪ ਸਮਾਇਆ। ਸੋਧਤ ਸੋਧ ਸੋਨ ਸੀਜਿਆ ਗੁਰ ਪ੍ਰਸਾਦ ਤਤ ਸੰਭੂਜਿਆ। ਜਬ ਦੇਖੋ ਤਬ ਸਭ ਕੁਛ ਮੂਲਾ

ਲੋਕਾ ਸਰਵਖਣਾ ਭਰਪੂਰ ਪ੍ਰਭਾ ਬਿਰਥਾ ਜਾਨਣ ਹਾਰੋ ਜਾਂ ਕਹਿ ਸਿਮਰਨ ਉਦਰੀਐ ਨਾਨਕ ਤਿਸ ਬਲਹਾਰੋ ਅਸ਼ਟਪਦੀ ਟੂਟੀ ਕਾਂਡਣ ਹਾਰ ਗੋਪਾਲੋ ਸਰਬ ਜੀਆਂ ਆਪੇ ਪ੍ਰਤ ਪਾਲੋ ਸਗਲ ਖੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇਮਣ ਮੇਰੇ ਸਦਾ ਹਰ ਜਾਪੋ ਅਵਨਾਸੀ ਬਨਵਿਆਪੇ ਆਪੋ ਆਪਣ ਕੀਆ ਕਛੁ ਨ ਹੋਏ

ਬਹੁਤ ਪ੍ਰਗਟਾਵੈ। ਤੈਨੋ ਸੰਤ ਨਖੀ ਬਾਛੋ ਧੂਰੋ, ਨਾਨਕੀ ਹਰ ਲੋਚਾ ਪੂਰਾ, ਮਨ ਮੂਰਖਾ ਹੇ ਬਲਾਈਆ, ਪੁਰਬ ਲਿਖੇ ਖਾਂ ਲਿਖਿਆ ਪਾਈਆ। ਦੁਖ ਸੁਖ ਪ੍ਰਭ ਥੇਵਣ ਹਾਰੋ, ਅਵਰ ਤਿਆਗ ਤੁਸੇ ਚਤਾਰ, ਜੋ ਕੁਛ ਕਰੇ ਸੋਈ ਸੁਖ ਮਾਣ, ਭੂਲਾ ਕਾਹੇ ਫਰੇ ਅਜਾਨ।

ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਭੇਖ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਈ, ਮੁਖ ਉਜਲ ਹਰ ਦਰਗਹਿ ਸੋਏ। ਇਹੋ ਵਪਾਰ ਵਿਰਲਾ ਵਪਾਰੈ, ਨਾਨਕ ਤਾਕੈ ਸਦ ਬਲਿਹਾਰੈ। ਸਾ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕਰੋ।

ਕਰੇ ਇੱਕ ਰੰਗ ਨਾਨਾ ਵਿਦ ਕਿਨੋ ਵਿਸਥਾਰ ਪ੍ਰਭ ਵਿਨਾਸੀ ਇੱਕ ਓੰਕਾਰ ਨਾਨਾ ਚਿਤ ਕਰੇ ਖਿਨ ਮਾਏ ਪੂਰਵ ਰਿਆ ਪੂਰਨ ਸੁਢਾਏ ਨਾਨਾ ਵਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੈ ਸਭ ਤਿਸਕੇ ਟਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਅਸ ਭਵਨ ਨਾਮ ਕੇ ਸੰਗ ਉਦਰੈ ਸੰਚਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜੰਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮੈਂ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ

ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੰਘ ਉਦਰੇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰਾਈ ਗੁਰ ਬਚਨੀ ਨਾਮ ਹਰ ਨਾਮ ਉਚਰਾਏ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਬਕਾਰ ਤੇ ਹਟਾਏ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਵਡ ਭਾਗੀ ਏ ਸਤਿਗੁਰ ਸਿੱਖੀ ਹਲਤ ਪਲਤ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀਆ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਾਏ ਗੁਰ ਕੀ ਆਗਿਆ ਮਨ ਮੈਂ ਸਏ ਆਪਸ ਕਹੁ ਕਰ ਕਛੁਨਾ ਜਨਾਵੈ ਹਰਿ ਹਰ ਨਾਮ ਹਿਰਦੇ ਸਧਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਦਨੇ ਕਾਮੀ ਦਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਭੀਸ ਵਿਸਕੇ ਗੁਸਕਾ ਮਨ ਮਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰਿ ਨਾਉ ਅਨਕ ਵਾਰ ਗੁਰ ਕੋ ਬਲ ਜਾਉ ਸਰਮਨਾਨ ਜੀਆ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕੁਛ ਭਰਮ ਸਹਿ ਸਿਆਨ ਮਲਿਆ ਨਾ ਜਾਈਏ ਨਾਨਕ ਐਸਾ ਗੁਰਬਟ ਭਾਗੀ ਪਾਈਏ ਸਫਲ ਦਰਸ਼ਨ ਪੇਕਤ ਪਨੀਤ ਪਾਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਵਚਨ ਕਰਨ ਅਗਾਨੀ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਸਿਸ਼ਟ ਦੇਖ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਭਾਵੈ ਜਿਸ ਲਏ ਮਿਲਾਏ ਜੇ ਵਾਏ ਕੁਸਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪੁੱਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਆਪਣੇ ਸਾਧਕ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਰਸ ਪਾ ਇਹ ਹਰ ਰਸ ਪਾਵੇ ਜਨਕ ਹੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲਏ ਸੱਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈਂ ਰਾਖਾ ਏ ਹਰ ਹਰ ਏਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਪਰਮ ਮੋਹ ਦੁੱਖ ਤੇ ਨਾਸੇ ਤਪਤ ਮੈਂ ਠਾਂਡ ਵਰਤਾਈ ਨੰਦ ਭਇਆ ਦੁੱਖ ਨਾਠੇ ਭਾਈ ਜਨਮ ਜਨਮ ਕਹਿ ਮਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੈ ਸਗਲ ਵਿਆਧ ਮਨ ਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਠਤ ਪਾਈ ਚੁੱਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਵਰਨ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਤਾਰਜਨ ਸਗਲੀ ਮੋਈ ਆਪਣੇ ਚਰਿਤ ਪ੍ਰਯਾਪ ਬਣਾਏ ਆਪਣੀ ਕੀਮਤ ਆਪੇ ਪਾਏ ਅਰਵਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧਕ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਹਾਰੀ ਸਲੋਕ

ਵਿਚਾਰੇ ਅਸ਼ਟਪਦੀ ਸੰਤ ਜਨਾਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਮੈਂ ਉਧਾਰੋ ਕਰਨ ਕਾਰਨ ਸੋ

0: ਜਾਣੇ ਮਨ ਪ੍ਰਬੋਧੋ ਵਰਕੇ ਨਾਏ ਦੈ ਦਿਸ ਧਾਵਤ ਆਵੇ ਟਾਏ ਤਾ ਕੋ ਵਿਘਨ ਲਾਗੈ ਕੋਈ ਜਾ ਕੇ ਹਿਰਦੇ ਬਸੇ ਹਰ ਸੋਏ ਕਾਲ ਤਾਤੀ ਠਾਡਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਵਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕਉ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਦੇ ਆਗ ਸਰਨ ਗੁਰਦੇਵ ਇਹੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਨ ਪ੍ਰਾਣ ਆਧਾਰ ਅਨੇਕ ਪਾਵਨ ਛੂਟਣ ਹਾਰੇ ਸਿਮਰਤ ਸਾਧ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ਦ ਨਾਨਕ ਫਲ ਪਾਏ ਸਾਂਗਣਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸਤ ਮੀਤ ਕਟੰਬਰ ਬੰਤਾ ਇਨਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕਮ ਛੁਟਕਾਰ ਹਸਾਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬਗਾਨਾ ਨਾਮ ਵਿਸਾਰ ਨਾਮ ਪਛਤਾਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਰ ਰਾਖੋ ਮਨ ਮਾਏ ਜਨੋ ਜਨ ਕੇ ਕਿਲਬਿਕ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾਓ ਸਹਿ ਸਵਾਏ ਨਾਨਕ ਗੁਣ ਗਾਓ
1: ਹਰ ਪੂੰਜੀ ਸੰਚ ਕਰੋ ਵਿਵਹਾਰ ਹੀ ਸੁਖ ਦੁਰਗਾ ਜੈਕਾਰ ਸਰਮ ਨਿਰੰਤਰ ਏਕੋ ਦੇਹ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਲਾਹ ਏਕ ਸਿਮਰ ਏਕੋ ਮਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰੇ ਆਪ ਪੂਰਨ ਪੂਰੇ ਉਹ ਪ੍ਰਭ ਆਪਨਕ ਵਿਸਥਾਰ ਏਕ ਤੇ ਪਏ ਏਕ ਰਾਜ ਪ੍ਰਾਸ਼ਟ ਗਏ ਮਨ ਤਨ ਅੰਤਰ ਇੱਕ ਪ੍ਰਭ ਰਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭੇ ਨਿਤੇ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀਮਾ ਗੋ ਤੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਤ ਮੇਤੇ ਆਓ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਾਣ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸ਼ਰਣਿਆਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਿਨ ਲਿਵਲਾ ਅਕਵਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਏ ਸਤਿਗੁਰ ਤੇ ਨਿਰਮਲ ਮਤ ਲੇ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਨੋਸਦਾ ਨਿਆਲ ਬੰਧਨ ਕਾਢ ਮੁਕਤ ਜਨ ਪਿਆ ਜਨਮ ਮਰਨ ਦੁਖ ਭਰਮ ਗਿਆ ਇਸ਼ ਪੁੰਨੀ ਸ਼ਰਧਾ ਸਭ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਘਾਲ ਨਾ ਪਾਨੈ ਸੋ ਕਿਉਂ ਬਿਸਰੇ ਜੇ ਕੀ ਆ ਜਾਨੈ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀ ਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਰ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਬਿਸਰੇ ਜੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰਪੂਰੇ ਤਤ ਹੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਬਿਸ਼ਰਾਮ ਸਗਲ ਦੂਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਸ ਚਾਉ ਮੰਤ ਅਨੰਤਰ ਈਸਵਾਉ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੇ ਸਾ ਚਰਨ ਤੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਕਉ ਪਾਵੇ ਸੰਗ ਇਕ ਬਸਦੀ ਜੇਕਰ ਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਬ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਇ ਲਾਭੇ ਮਨ ਹੀਤ, ਹਮ ਨਿਰਗੁਣ ਯਾਰਣੇ ਚਿਆ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈ ਕੁੰਠ ਮੁਕਤ ਮੁਖ ਪਾਏ, ਇਕ ਨਿਮ ਕਰਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰਨੀਤ, ਪਲੀ ਸੋ ਕਰਨੀ ਸ਼ੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇ ਨਿਵਾਸ, ਸਰਬ ਸੁਖ ਨਾਨਕ ਪ੍ਰਕਾਸ, ਲੋਕ ਸਰਗੁਣ ਨਿਰਗੁਣ ਨਿਰੰਕਾਰ, ਸ਼ੁਨ ਸਮਾਧੀ ਆਪ ਆਪਨ ਘੀਆ ਨਾਨਕਾ, ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਆਕਾਰ ਕਛ ਨਾ ਦ੍ਰਿਸ਼ਟਿਤਾ, ਪਾਪ ਪੁੰਨ ਤਬ ਕਹਤੇ ਹੋਤਾ, ਜਬ ਧਾਰੀ ਆਪਣ ਸ਼ੁਨ ਸਮਾਧ, ਤਬ ਬੈਰ ਵਿਰੋਧ ਕੇ ਸੰਗ ਕਮਾਤ, ਜਬ ਇਸਕਾ ਵਰਣ ਚੈਨ ਨਾ ਜਾਪਤ, ਤਬਰਗ ਸੋ ਕੋ ਕਿਸੇ ਬਿਆਪਤ, ਜਬ ਆਪਣੇ ਆਪ ਆਪ ਪਾਰ ਬ੍ਰਹਮ ਤਮ ਮੋਹ ਕਾ ਕਿਸੋ ਵਧ, ਪਰਮੇ ਆਪਣ ਕੇ ਲਿਆ ਵਰਤੀ, ਜਾ ਨਾਨਕ ਕਰਨ ਹਾਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ, ਜਬ ਕੇ ਹਰਿ ਅਗਮ ਅਪਾਰ, ਤਬ ਨਿਰਗ ਸੁਰੁਖ ਕੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸ਼ਿਵ ਸ਼ਕਤ ਕਹੋ ਕਿਤ ਠਾਏ, ਜਬ ਆਪੇ ਆਪ ਆਪਣੀ ਜੋਤ ਧਰੇ, ਤਬ ਕਵਨ ਨਿਡਰ ਕਵਨ ਕਤ ਡਰੇ, ਆਪਣੇ ਚਲਤੇ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਵਿਨਾਸ਼ੀ ਸੁਖ ਆਪਣੇ ਆਸਨ, ਤੈ ਜਨਮ ਮਰਨ ਕੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿ ਸੋਏ, ਜਬ ਅਵਗਤ ਅਗੋਚਰ ਪ੍ਰਭੇਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾ ਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ, ਆਪਣੇ ਆਪ ਆਪੀ ਚਰ ਜਾ ਨਾਨਕ ਆਪਣ ਰੂਪ, ਆਪੀ ਉਪਰ ਜਾ ਜਹ ਨਿਰਮਲ ਪੁਰਖ, ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਣ, ਤੈ ਕੌਣ ਕੋ ਮਾਣ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼, ਤੈ ਸ਼ਰਲ ਛਿਦਰ ਲਗਤ ਕਹੋ ਕੀ, ਜੈ ਜੋਤ ਸਰੂਪੀ ਜੋਤ ਸੰਗ ਸਮਾਵੇ, ਤੈ ਕਿਸੇ ਭੂਕ ਕਵਨ ਤ੍ਰਿਪਤਾਵੇ, ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਤੇ ਕਾ ਨਾ ਸ਼ੁਮਾਰ, ਜਬ ਆਪਣੀ ਸ਼ੋਭਾ ਆਪਣ ਸੰਗ ਬਨਾਈ, ਤਬ ਕਵਨ ਮੈਂ ਬਾ ਮਿੱਤਰ ਸਤ ਪਾਈ, ਜੈ ਸਰਬ ਕਲਾ ਆਪੇ ਪ੍ਰਬੀਨ, ਤੈ ਭੇਦ ਕਤੇ ਕਹਾਂ ਕੂਚੀਨ, ਜਬ ਆਪਣ ਆਪ ਆਪੁਰ ਧਾਰੈ, ਤੋ ਸ਼ਗਨੇ ਅਪਸ਼ਗਨ ਕਹਾਂ ਵਿਚਾਰੇ, ਜਹੇ ਆਪਣੀ ਉੱਚ ਆਪਣੇ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਏ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੇ ਗਤ ਜਾਨੋ ਆਪ, ਜੈ ਸ਼ਾਲਾ ਸ਼ੇਦ ਅਪੇਤ ਸਮਾਇਆ, ਊਹਾਂ ਕਿਸੇ ਬਿਆਪਤ ਮਾਇਆ, ਆਪ ਸਕੋ ਆਪੇ ਆਦੇਸ ਤੇ ਗੁਣ ਕਾ ਨਾਹੀ ਪਰਵੇ, ਜੈ ਇੱਕ ਹੈ ਏਕ ਏਕ ਭਗਵੰਤਾ, ਤੈ ਕੌਣ ਚਿੰਤ ਕਿਸ ਲਾਗੇ ਚਿੰਤਾ, ਜੈ ਆਪਣੇ ਆਪ ਆਪ ਪਤੀਆਰਾ, ਤੈ ਕੌਣ ਕਥੇ ਕੌਣ ਸੁਣਨੇ ਹਾਰਾ, ਬਹੁ ਬੇਅੰਤ ਉੱਚਦੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ, ਜੈ ਆਪ ਰਚੇ ਉਪਰ ਪੰਚੇ ਆਕਾਰ, ਤੇ ਗੁਣ ਮੈਂ ਕੀਨੋ ਵਿਸਤਾਰ, ਪਾਪ ਪੁੰਨ ਤੇ ਪਈ ਕਹਾਵਤ, ਕਹੁ ਨਰਕੋ ਸੁਰਗ ਪੰਛਾਵਤ, ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਪਾਰ, ਦੁਖ ਸੁਖ ਮਾਨ ਅਪਮਾਨ, ਅਣਕ ਪ੍ਰਕਾਰ ਕੀਓ ਬਖਿਆਨ, ਆਪਣ ਖੇਲ ਆਪ ਕਰਦੇ ਕਹਿ ਖੇਲ, ਸੰਕੋਚੇ ਤੋ ਨਾਨਕ ਕੇ ਕਹਿ, ਜਹ ਅਭਗਤ ਭਗਤ ਤੈ ਆਪ, ਜੈ ਪਸਰੇ ਪਾਸਾਰ ਸੰਤ ਪ੍ਰਤਾਪ, ਦੂ ਪਾਕਾ ਆਪੇ ਤਨੀ ਉਨ ਕੀ ਸ਼ੋਭਾ ਨੁ ਬਨੇ, ਆਪੇ ਕੌਤਕ ਕਰੇ ਨੰਦ ਚੋਜ, ਆਪੇ ਰਸ ਭੋਗਨ ਨਿਰਜੋਗ, ਜਿਸ ਭਾਵਿਤ ਸੇ ਆਪਣ ਨਾਇ ਲਾਵੇ, ਜਿਸ ਭਾਵਿਤ ਸੇਲ ਖਿਲਾਵੇ, ਬੇਸ਼ੁਮਾਰ ਅਥਾ ਅਗਣ ਤੇ ਤੁਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ, ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ, ਰਾਸ਼ਟਰਪਤੀ ਆਪ ਕਥੈ ਆਪ ਸੁਰਣੇ ਹਾਰ, ਆਪੇ ਕਾ ਵਿਸਤਾਰ ਜਾਂ ਸੁਭਾਵੇ ਤਾਂ ਸ੍ਰਿਸ਼ਟੀ ਉਪਾਏ, ਆਪਣੇ ਭਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾਕੋ ਪ੍ਰਭ ਜੀਉ ਆਪ ਬੁਝਾਏ, ਸੱਚ ਨਾਮ ਸੋਈ ਜਿਨ ਪਾਏ, ਸੋ ਸਮਦਰਸ਼ੀ ਤਤ ਕਾ ਬੇਤਾ, ਨਾਨਕ ਸਗਲ ਸ੍ਰੇਟ ਕਾ ਜੇਤਾ, ਜੀ ਜੰਤਰ ਸਭ ਤਾ ਕੇ ਹਾ, ਦੀਨ ਦਿਆਲ ਨਾਥ ਕੋ ਨਾਸ ਰਾਖੇ, ਸਕੋ ਨ ਮਾਰੇ ਸੋ ਮੂਆ, ਇਸ ਮਨੋ ਬਿਸਾਰੇ, ਤਿਸਤਾ ਜਬਰ ਕਹਾ ਕੋ ਜਾਏ, ਸਭ ਸੇ ਰੇਖ ਨਿਰੰਜਨ ਰਾਏ, ਜੇ ਕੇ ਜੁਗਤ ਜਾ ਕੇ ਸਭਾਤ, ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ, ਬੇਅੰਤੇ ਪਾਰ ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾ ਮੇਰੇ ਓ ਬਿਆ, ਪ੍ਰਤਪਾਲੇ ਜੀਅਨ ਬਹੁਪਾਨ, ਜੋ ਜੋ ਰਚਿਓ ਸੁਤ ਸੇ ਤਿਆਤ, ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਇੱਕ ਕਹਿ ਨਾਏ, ਤਿਸ ਕੀ ਆਸਨ ਬਿਰਥੀ ਜਾਏ, ਸੇਵਕ ਕੋ ਸੇਵਾ ਬਣੇ ਆਏ, ਹੁਕਮ ਬੂਝ ਪਰਮ ਪਦ ਪਾਏ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰੇ, ਅੰਧਨ ਪੂਜੇ ਗੁਰ ਕੇ ਪੈਰੇ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਕਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, अमृत बचन हर के गुण गाओ, प्राण तरण का हे सुहाओ, आठ पैर प्रपेखो नेरा मिटे, अज्ञान बिन से अंधेरा, सुन उपदेश हृदय बसाओ, मां निचे नानक फल पावो। हालत पल दे लियो सवा, राम नाम अंतरी उर तार, पूरे गुर की पूरी दिखिया, जिस मन बसे ते साज परिखिया, मान तर नाम जपो लिवलाए, दुख दर्द मन ते पो जाए, साच वापार करो वापारी, दरगाह ने बह खेब तुम्हारी, ये काटे कर खो मन माए, नानक बोहर न आवे जाए। तिस ते दूर कां को जाए, उबरे राखण हार ते आए, निरपो जपे सकल पो मिटे, प्रभ कृपा ते प्राणी छुट्टे, जिस प्रभ राखे सनाहे दुख, नाम जपत मन होवत सुख, चिंता जाय मिटे अंकार, तिस जन को कोई न पहुंचन हार, श्री ऊपर ठाडा गुरसूरा, नानक ताके कारज पूरा, मत पूरी अमृत जाके दृष्ट, दर्शन पेखत उदर सृष्ट, चरण कमल जाके अनूप, सफल दर्शन सुंदर हर रूप, तन सेवा सेवक प्रवान, अंतर जामे पुरख प्रधान, जिस मन बसे सो होत निहाल, ताके निकट ने आवत काल, अमार पए अमरा पद पाया, सात संग नानक त्याया, स्लोक ज्ञान अंजन गुर दिया, ज्ञान अंधेर विनाश, हर कृपा ते संत पेटिया, नानक मन प्रगाश, अष्टपदी संत संग अंतर प्रभ डीठा, नाम प्रभु का लागा मीठा, सगल समग्री एक कसघट माहे, अनक रंग नाना दृष्टाए, नौ निधि अमृत प्रभ का नाम, देही मैं इसका विश्राम, शून समाधन हतै नाद, कह न जाय चर्च बिस्माद, तेन देखिया जिसे आप दिखाए, नानक ते जन सो जी पाए, सो अंतर सो बारे, अनंत कट कट ब्या प्रया, भगवंत तरण माए, आकाश पयाल, सर्वलोक पूर्ण प्रतपाल, बान तिन पर्वत है पार ब्रह्म, जैसी आज्ञा तैसा कर्म, पौन पाने बैसंतर माए, चार कुंड दत शे समाए, तिस्ते पिन नहीं कोठाओ, गुर प्रसाद नानक सुख पाओ, भेद प्राण समर्थ मैं देख, ससियर सूर्य नक्षत्र मैं एक, बाणी प्रभ की सबको बोले, आपे डोल न कबो डोले, सर्व कला कर खेले खेल, मोल न पाइये गुणे अमोल, सर्व ज्योत में जाकी ज्योत, आर्यो स्वामी ओतपोत, गुर प्रसाद परम का नास, नानक तन में ए बिसा, संत जना का पेख सब ब्रह्म, संत जना के हृदय सब धर्म, संत जना सुने शुभ वचन, सर्व व्यापी राम संगरचन, जिन जाता तस्किए रहत, सत वचन साधु सब कह, जो जो होय सोई सुखमाने, करण करावन हार, प्रभ जान ने अंतर सेवार, पियो ही नानक दर्शन देख समोय, आप सत किया सब सत, तिस प्रभ ते सगली उत्पत, तिस भावे त करे विस्तार, तिस भावे त एकंकार, अनेक कला लखी न जाए, जिस भावे सले मिलाए, कवन निकट कवन कहिए दूर, आपे आपे आप भरपूर, अंतर का जिसे आप जनाए, नानक ते जन आप बुझाए, सर्व पूत आप वर्तारा, सर्व नैन आपे कणहारा, सगल समग्री जाका तनाए, अपन जैसे आप ही सुना, आवण जाने खेल बनाया, आज्ञाकारी कीनी माया, सबके माध्य लिपतो रहे, जो किश कहना सो आपे कह, आज्ञा आवे आज्ञा जाए, नानक जा पावे तन लय समाए, ऐसते हो सुनाही बुरा, और कहो किने कश कराया, आप पला कर तू त्यात ने की, आपे जाने अपने जी की, आप साच धारी सब साच, उत पोते अपन संगराय, ताकि कद मित कशी कही ना जाए, दूसर हो तो सोची पाए, तिस का की या सा प्रवान, गुर प्रसाद नानक के जान, जो जाने तिस दा सुख हो या मिलाए लय, प्रभ सोई उतनवंत कुलवंत पतवंत, जीवन मुख सरदे भगवंत, तन तन तन जन आय, जिस प्रसाद सब जगत तराया, जन आवन का हे सुहाओ, जन के संग चित आवे नाउ, आम मुकत मुकत करे संसार, नानक तिस जन को सदा नमस्कार, सलोक पूरा प्रभ आराध्या, पूरा जा का नाओ, नानक पूरा पाया, पूरे के गुण गाओ, अष्टपदी पूरे गुर का सुन उपदेश पार, ब्रह्म निकट कर पे एक साथ साथ, समरो गोबिंद माने अंतर की उतरे चेंदे, आस नित्या गोतरंग, संत जना की तूर मन मंग, आप छोड़ बेनती करो साथ संग, अगन सागर तरो हर धन के भर लियो भंडार, नानक गुर पूरे नमस्कार, खेम कुशल सहज आनंद साथ संग, पज परमानंद नरक निवार उधारो, जियो गुण गोबिंद अमृत रस पियो, चित चितवो नारायण एक एक रूप जाके रंग अनेक, गोपाल दमोदर दीन दयाल, दुख भंजन पूर्ण कृपाल, सिमर सिमर नाम बारंबार, नानक जी का हे आधार, उत्तम श्लोक साध के बचन अमलिक लाले, रतन संत कुमावत हो त्यो धार, आप तरे लोका निस्तार, सफल जीवन सफलता का संग, जाके मन लागा हर रंग, जय जय शब्द अनाहत वाजे, सुन सुन आनंद करे प्रभु का जय, प्रगटे गोपाल महात कै माथे, नानक उदरे तन कै साथे, शरण जोग सुन शरण आए, कर कृपा प्रभु आप मिलाए, मिटके बैर भय सबरे, अमृत नाम साथ संग लैन, ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵਿਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਬੀਹ ਕੇ ਪਮਾਰੀ ਪ੍ਰਭ ਕੀ ਉਸ ਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਣੀ ਸਹਿਜ ਗੋਬਿੰਦ ਗੁਰ ਨਾਮ ਜਿਸ ਮਨ ਵਸੇ ਸੋਹਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬੋਰ ਨ ਹੋਏ ਆਵਣ ਜਾਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਬੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੇ ਮੁਖ ਬਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਨਿਧਾਨ ਜਪੇ ਮਨ ਕੋਏ ਸਭ ਜੁਗਮੈ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੇ ਸਿਮਰਤ ਸ਼ਾਸਤਰ ਵੇਦ ਬਖਾਣੇ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਏ ਪ੍ਰੀਤ ਤੇ ਜਨਿਆ ਵਿਹਾਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸ਼ੋਭਾਏ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਏ ਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਉੱਚ ਤਾ ਕੀ ਸ਼ੋਭਾ ਬਨੀ ਨਾਨਕ ਏ ਗੁਣ ਨਾਮ ਸੁਖਮਣੀ ਸਭ ਤੇ ਉੱਚ ਤਾ ਕੀ ਸ਼ੋਭਾ ਬਨੀ ਨਾਨਕ ਏ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਾਂ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ

ਸਤ ਗੁਰ ਰਹਿਆ ਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਚਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਜਿਸ ਸਿਮਰਤ ਸਭ ਕਿਲ ਵਿਖਨਾਸੈ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ।

ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈ ਵਸਾਇਆ। ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬਾਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਮੈਂ ਬੇਨਤੀ ਕਰਾਂਗਾ ਸੇਵਕ ਪਰਿਵਾਰਾਂ ਅੱਗੇ, ਮਾਣ ਪਰਿਵਾਰ ਅੱਗੇ ਬੇਨਤੀ ਹੈ, ਕਾਕਾ ਗੈਵਨ ਸਿੰਘ ਜੀ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਣ, ਸਰਟੀਫਿਕੇਟ ਲੈਣ ਵਾਸਤੇ ਪੋਡੀਅਮ ਦੇ ਕੋਲ ਆਉਣ ਦੀ ਕਿਰਪਾਲਤਾ ਕਰਨ। ਇਸੇ ਤਰ੍ਹਾਂ ਬੱਚੀ ਅਵਨੀਤ ਕੌਰ ਟਿਵਾਣਾ ਸਰਟੀਫਿਕੇਟ ਲੈਣ ਵਾਸਤੇ ਪਹੁੰਚਣ ਦੀ ਕਿਰਪਾਲਤਾ ਕਰਨ, ਅਤੇ ਪ੍ਰਿਆ ਕੌਰ ਵਿਰਕ 21ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨ। ਅਤੇ ਨਾਲ ਹੀ ਪਰਿਵਾਰ ਅੱਗੇ ਬੇਨਤੀ ਹੈ, ਗਰੇਵਾਲ ਪਰਿਵਾਰ ਅੱਗੇ, ਉਹ ਬੱਚੀ ਇਲਾਹੀ ਕੌਰ ਨੂੰ ਲੈ ਕੇ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਸੇਵਕ ਪਰਿਵਾਰਾਂ ਵੱਲੋਂ ਬੱਚਿਆਂ ਦੇ ਜਨਮ ਦਿਨ ਅਤੇ ਆਨੰਦ ਕਾਰਜ ਦੀ ਸਫਲਤਾ ਦੀ ਆਚਨਾ ਕਰਦਿਆਂ ਹੋਇਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਅਕਾਲ ਪੁਰਖ ਵਾਹਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ ਹੈ। ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਪਰਿਵਾਰਾਂ ਦੇ ਸੱਦੇ ਪੱਤਰ ਤੇ ਪਹੁੰਚ ਕੇ ਪਰਿਵਾਰ ਦਾ ਮਾਣ ਵਧਾਇਆ ਹੈ। ਪਰਿਵਾਰ ਵੱਲੋਂ ਆਪ ਸੰਗਤਾਂ ਨੂੰ ਜੀਓ ਆਇਆਂ। ਆਈਆਂ ਹੋਈਆਂ ਸਮੂਹ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ। ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇੱਕ ਵਾਰ ਫਿਰ ਤੋਂ ਬੱਚਿਆਂ ਅੱਗੇ ਬੇਨਤੀ ਹੈ, ਗਰੇਵਾਲ ਪਰਿਵਾਰ ਅੱਗੇ ਬੇਨਤੀ ਹੈ, ਉਹ ਬੱਚੀ ਇਲਾਹੀ ਕੌਰ ਨੂੰ ਲੈ ਕੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਕਾਕਾ ਗੈਵਨ ਸਿੰਘ, ਬੱਚੀ ਅਵਨੀਤ ਕੌਰ ਅਤੇ ਬੱਚੀ ਪ੍ਰਿਆ ਕੌਰ ਉਹ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਬੋਲੇ ਸੋ ਨਿਹਾਲ।

ਬੋਲੇ ਸੋ ਨਿਹਾਲ। ਗੁਰਦੁਆਰਾ ਸਾਹਿਬ ਦੀ ਇਹ ਪਰੰਪਰਾ ਹੈ, ਜਿਸ ਬੱਚੇ ਦਾ ਜਨਮ ਦਿਨ ਇੱਥੇ ਮਨਾਇਆ ਜਾਏ ਉਸ ਨੂੰ ਟੋਕਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਤਾਂ ਕਿ ਆਉਣ ਵਾਲੇ ਸਮੇਂ 'ਚ ਬੱਚੇ ਨੂੰ ਯਾਦ ਰਹੇ ਮੇਰਾ ਇੱਕ ਜਨਮ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਰੋਹ ਰੀਤੀ ਦੇ ਮੁਤਾਬਕ ਮਨਾਇਆ ਗਿਆ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਬਹੁਤ ਹੀ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ। ਔਰ ਤਿੰਨਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਿਤ ਨਿਹਾਜ਼ਰੀ ਪ੍ਰਵਾਨ ਕਰਨਾ ਜੀ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਭਾਈ ਸਾਹਿਬ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾ ਸਰਵਣ ਕਰੀਏ ਜੀ। ਦਸਰਿਆਂ ਵੱਲੋਂ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सतनाम। धन वाहिगुरु साहिब जीओ, डंडौत बंदन अनेक बार

ਰਾਖੋ ਸ਼ਰਨਾਈ ਵਾਹਿਗੁਰੂ ਜੀ ਕਬੀਰ ਤਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਬਾਦ ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫੁਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ਸੀਤਲ ਛਾਇਆ ਗਹਿਰ ਫਲ

ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਹਫ਼ਤਾਵਾਰੀ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ, ਭਾਵੇਂ ਕਿ ਅੱਜ ਵੱਖ ਵੱਖ ਸੇਵਕ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਤੇ ਕੀਰਤਨ ਦੁਆਰਾ ਸੇਵਾ ਹੋ ਰਹੀ ਹੈ, ਆਪਣੇ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਜਾਂ ਕਿਸੇ ਦਾ ਕੋਈ ਆਨੰਦ ਕਾਰਜ ਦਾ ਸਮਾਗਮ ਹੈ, ਤੋ ਜਿੱਥੇ ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਪਰਿਵਾਰ ਯਤਨ ਕਰਦੇ ਨੇ ਵੀ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਬੱਚਿਆਂ ਦੇ ਜਨਮਦਿਨ ਜਾਂ ਆਪਣੀ ਖੁਸ਼ੀ ਨੂੰ ਇੱਦਾਂ ਪ੍ਰਗਟ ਕਰ ਸਕੀਏ। ਉੱਥੇ ਇੱਕ ਜਿਹੜਾ ਸਾਡਾ ਸੁਭਾਅ ਬਣਿਆ ਹੈ ਉਹ ਬੜਾ ਦੁਖਦਾਈ ਵੀ ਹੈ ਵੀ ਆਪਾਂ ਗੁਰੂ ਦੇ ਸ਼ਬਦ ਨਾਲ ਜਦੋਂ ਸਾਂਝ ਨਹੀਂ ਬਣਾਉਂਦੇ ਤੇ ਫਿਰ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਵੱਡਾ ਅਰਥ ਵੀ ਨਹੀਂ ਹੁੰਦਾ। ਫਿਰ ਸਮਝ ਲਓ ਵੀ ਇੱਕ ਆਪਾਂ ਲੋਕ ਲੱਜਿਆ ਲਈ ਕੁਝ ਕਰਮ ਕਮਾ ਰਹੇ ਹਾਂ ਜਿਹਦੇ ਲਈ ਇਹ ਧਾਰਮਿਕ ਸਥਾਨ ਦੀ ਅਸੀਂ ਵਰਤੋਂ ਕਰਦੇ ਹਾਂ।

0: ਤੋ ਯਤਨ ਸਾਡਾ ਇਹ ਜ਼ਰੂਰ ਚਾਹੀਦਾ ਹੈ ਵੀ ਆਪਾਂ ਗੁਰਬਾਣੀ ਦੀ ਵਿਚਾਰ ਜੋ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਉਹਨੂੰ ਵੀ ਸਰਵਣ ਕਰੀਏ। ਤੋ ਫਿਰ ਵੀ ਵਡਭਾਗੇ ਹੋ ਜਿੰਨੇ ਕੁ ਸ੍ਰੀ ਆਪ ਸਤਿਗੁਰ ਦੇ ਹਜ਼ੂਰ ਬੈਠੇ ਹੋ। ਆਓ ਦੋ ਸਲੋਕ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਗਿਆਨੀ ਜੀ ਇੱਕ ਦਰਵਾਜ਼ਾ ਢੋ ਦਿਓ, ਇੱਕ ਦਰਵਾਜ਼ਾ ਬੰਦ ਕਰ ਦਿਓ। ਦੋ ਸਲੋਕ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ, ਤਿੰਨਾਂ ਦੀ ਵਿਚਾਰ ਨੂੰ ਵਰਮਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਗਰਮੀ ਦੀ ਰੁੱਤ ਦਾ ਉਹ ਨਕਸ਼ਾ ਆਇਆ ਵੀ ਜਦੋਂ ਤਪਸ਼ ਪੈ ਰਹੀ ਸੀ ਤੇ ਇੱਕ ਮੁਸਾਫਰ ਦੂਰੋਂ ਸੋਹਣੇ ਸੰਘਣੀ ਛਾਂ ਵਾਲੇ ਰੁੱਖ ਅੰਬ ਨੂੰ ਵੇਖ ਕੇ ਉਹਦਾ ਆਸਰਾ ਜਾ ਲੈਂਦਾ। ਤੋ ਇਸ ਛਾਂ ਦਾ ਆਸਰਾ ਲਿਆ ਹੋਇਆ ਕਿ ਵੀ ਉਹਦੀ ਇੱਕ ਤੇ ਤਪਸ਼ ਮਿਟ ਗਈ, ਉਹ ਗਰਮੀ ਤੋਂ ਬਚਿਆ, ਤੇ ਦੂਜਾ ਉਹਦਾ ਵਾਧਾ ਇਹ ਹੋਇਆ ਵੀ ਉਹਨੂੰ ਉਸ ਰੁੱਖ ਤੋਂ ਇੱਕ ਪੱਕਾ ਖਾਣ ਲਈ ਫਲ ਮਿਲ ਗਿਆ। ਤੋ ਦੋ ਦੇ ਕੰਮ ਸਵਰ ਗਏ, ਤਪਸ਼ ਮਿਟ ਗਈ, ਠੰਡ ਵਰਤ ਗਈ, ਤੇ ਪੇਟ ਦੀ ਭੁੱਖ ਨੂੰ ਉਸ ਅੰਬ ਦੇ ਬੂਟੇ ਦੇ ਥੱਲੇ ਜਾ ਕੇ ਅੰਬ ਤੋੜ ਕੇ ਮਿੱਠੇ ਅੰਬ ਦਾ ਸੇਵਨ ਕਰਕੇ ਉਹਨੇ ਆਪਣੇ ਅੰਦਰ ਦੀ ਉਸ ਭੁੱਖ ਨੂੰ ਵੀ ਮਿਟਾ ਲਿਆ। ਤੋ ਕਬੀਰ ਸਾਹਿਬ ਨੇ ਇੱਕ ਉਦਾਹਰਣ ਦੇ ਕੇ ਗੱਲ ਬੜੀ ਕਮਾਲ ਦੀ ਆਖੀ ਹੈ ਵੀ ਦੁਨੀਆਂ ਤਪਸ਼ ਵਿੱਚ ਹੈ, ਹਰ ਬੰਦਾ ਇੱਥੇ ਤਪ ਰਿਹਾ ਹੈ। ਬਾਣੀ ਦਾ ਵਾਕ ਪੜੋ, ਮਹਾਰਾਜ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ। ਇੱਦਾਂ ਕਹਿ ਲਓ ਵੀ ਹਰ ਬੰਦੇ ਨੂੰ ਬੁਖਾਰ ਹੈ ਤੇ ਬਹੁਤ ਤੇਜ਼ ਬੁਖਾਰ ਹੈ, ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। ਕਿਸੇ ਨੂੰ ਈਰਖਾ ਦੀ ਤਪਸ਼ ਹੈ, ਕਿਸੇ ਨੂੰ ਹੰਕਾਰ ਦੀ ਤਪਸ਼ ਹੈ, ਕਿਸੇ ਨੂੰ ਕ੍ਰੋਧ ਦੀ ਹੈ, ਕਿਸੇ ਨੂੰ ਲੋਭ ਦੀ ਹੈ, ਲਾਲਚ ਦੀ ਹੈ, ਇਹ ਸਾਰੀ ਤਪਸ਼ ਹੀ ਤੇ ਹੈ। ਤੋ ਜਿਵੇਂ ਤਪਸ਼ ਪੈਂਦੀ ਹੋਵੇ ਤੇ ਬੰਦਾ ਕਦੀ ਸਕੂਨ ਵਿੱਚ ਨਹੀਂ ਰਹਿ ਸਕਦਾ, ਇਸੇ ਤਰੀਕੇ ਨਾਲ ਜਿਨ੍ਹਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਹੈ ਉਹਨਾਂ ਦੇ ਅੰਦਰ ਕਦੀ ਵੀ ਸੀਤਲ ਨਹੀਂ ਹੋ ਸਕਦੇ, ਉਹ ਸਦਾ ਵਿਲਕਦੇ ਰਹਿੰਦੇ ਨੇ, ਕਲਪਦੇ ਰਹਿੰਦੇ ਨੇ। ਉਹਨਾਂ ਦੀ ਸਾਰੀ ਜ਼ਿੰਦਗੀ ਕਈ ਵਾਰ ਇੱਦਾਂ ਹੀ ਲੰਘ ਜਾਂਦੀ ਹੈ, ਕਲਪਦਿਆਂ ਹੀ ਲੰਘ ਜਾਂਦੀ ਹੈ। ਤੁਸੀਂ ਕਈ ਬੰਦਿਆਂ ਦੇ ਸੁਭਾਅ ਵੇਖਿਓ, ਭਾਵੇਂ ਕਿ ਜ਼ਿੰਦਗੀ ਦੇ ਅੰਤਮ ਪੜਾਅ ਨੂੰ ਉਹਨਾਂ ਨੇ ਟੱਚ ਕਰ ਲਿਆ ਹੁੰਦਾ ਹੈ, ਪਰ ਉਹਨਾਂ ਦੇ ਸੁਭਾਅ ਦੀ ਉਹ ਜਿਹੜੀ ਕਠੋਰਤਾ ਹੈ, ਕਿਉਂਕਿ ਜਿਵੇਂ ਤਪਸ਼ ਪੈਂਦੀ ਹੈ ਪੱਥਰ ਅੰਦਰੋਂ ਤਪਦਾ ਹੈ, ਇੱਦਾਂ ਬੰਦਾ ਵੀ ਤਪਦਾ ਹੈ। ਤੋ ਉਸੇ ਸੁਭਾਅ ਦੇ ਡੰਗੇ ਹੋਏ ਉਹ ਆਪਣੇ ਜੀਵਨ ਨੂੰ ਅਜਾਈ ਗਵਾ ਲੈਂਦੇ ਨੇ। ਮਹਾਰਾਜ ਨੇ ਬਾਣੀ 'ਚ ਕਿਹਾ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ, ਬਹੁਤ ਬੇਕਾਰ। ਰੀਜ਼ਨ ਕੀ ਹੈ? ਆਖਿਆ ਜੈ ਤਨ ਬਾਣੀ ਵਿਸਰ ਜਾਏ, ਜਿੱਥੇ ਚੰਗੀ ਵਿਚਾਰ ਵਿਸਰੇਗੀ ਉੱਥੇ ਬੰਦਾ ਵਿਲਕੇਗਾ, ਉੱਥੇ ਕਲਪੇਗਾ ਹੀ। ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਆਖਿਆ ਕਈ ਵਾਰ ਬੰਦਾ ਝੱਖਾਂ ਵੀ ਮਾਰਦਾ ਹੈ, ਬਹੁਤਾ ਬੋਲਣ ਝੱਖਣ ਹੋਏ। ਤੁਸੀਂ ਕਦੀ ਵੇਖੋ ਕੋਈ ਰੋਗੀ ਬੰਦਾ ਹੋਵੇ ਨਾ, ਉਹਨੂੰ ਤੁਸੀਂ ਮੱਤ ਦਿਓ ਵੀ ਤੂੰ ਆਹ ਜੇ ਰੋਗ ਤੋਂ ਬਚਣਾ ਹੈ ਤੇ ਆਹ ਚੀਜ਼ ਨੂੰ ਛੱਡ ਦੇ ਆਪਣੇ ਜੀਵਨ ਵਿੱਚੋਂ। ਤੋ ਉਹ ਰੋਗੀ ਬੰਦਾ ਉਸ ਚੀਜ਼ ਨੂੰ ਛਕੀ ਜਾਵੇ, ਉਹਦਾ ਸੇਵਨ ਕਰੀ ਜਾਵੇ, ਤੇ ਜਿੱਦਣ ਉਹਨੂੰ ਤਕਲੀਫ ਹੋਵੇ ਤੇ ਬਹੁਤ ਉੱਚੀ ਉੱਚੀ ਬੋਲੇ, ਹਾਏ ਮੈਂ ਮਰ ਗਿਆ, ਹਾਏ ਇੱਦਾਂ ਹੋ ਗਿਆ, ਤੇ ਸਿਆਣਾ ਬੰਦਾ ਆਖੇਗਾ ਐਵੇਂ ਝੱਖਾ ਨਾ ਮਾਰ, ਹੁਣ ਸ਼ਾਂਤ ਰਹਿ, ਥੋੜ੍ਹਾ ਜਿਹਾ ਟਿਕਾ ਵਿੱਚ ਆ, ਫਾਇਦਾ ਕੋਈ ਨਹੀਂ। ਡਾਕਟਰ ਨੂੰ ਵੇਖ ਕੇ ਅਕਸਰ ਹੀ ਬੱਚੇ ਨਹੀਂ ਜਿਵੇਂ ਚੀਕਾਂ ਮਾਰਨ ਲੱਗ ਪੈਂਦੇ। ਤੋ ਮਹਾਰਾਜ ਕਹਿੰਦੇ ਬੰਦਾ ਵੀ ਕਈ ਵਾਰ ਵਿਲਕਦਾ ਹੈ, ਚੀਕਾਂ ਮਾਰਦਾ ਹੈ, ਬਹੁਤਾ ਬੋਲਣ। ਹੁਣ ਇਹ ਚੀਕਾਂ ਕਿੱਥੇ ਵੱਜਦੀਆਂ ਨੇ? ਇਹ ਕਈ ਵਾਰ ਤੇ ਗੁਰਦੁਆਰੇ ਆਣ ਕੇ ਵੱਜਦੀਆਂ ਨੇ, ਰੱਬ ਦੇ ਅੱਗੇ ਵੱਜਦੀਆਂ ਨੇ, ਮਹਾਰਾਜ ਲੁੱਟੇ ਗਏ, ਤਬਾਹ ਹੋ ਗਏ, ਬਰਬਾਦ ਹੋ ਗਏ। ਤੋ ਬੰਦਾ ਇਸ ਗੱਲ ਦੀ ਪਛਾਣ ਕਦੀ ਨਹੀਂ ਕਰਦਾ ਵੀ ਇਸ ਬਰਬਾਦੀ ਦਾ ਕਾਰਨ ਕੀ ਸੀ। ਜਿਵੇਂ ਉਹ ਕਲਪੀ ਤੇ ਜਾ ਰਿਹਾ ਹੈ, ਰੌਲਾ ਤੇ ਪਾਈ ਜਾ ਰਿਹਾ ਉਹ ਵੀ ਮੈਂ ਤਬਾਹ ਹੋ ਗਿਆ, ਮੈਂ ਬਰਬਾਦ ਹੋ ਗਿਆ, ਹਾਏ ਮਰ ਗਿਆ, ਪਰ ਉਹਦੇ ਬੀਜ ਕਿੱਥੇ ਪਏ ਸੀ? ਉਹਨੇ ਕਦੀ ਇਸ ਗੱਲ ਦਾ ਚਿੰਤਨ ਨਹੀਂ ਕੀਤਾ। ਬੀਜ ਉਹਦੇ ਸੁਭਾਅ ਵਿੱਚ ਪਿਆ ਹੋਇਆ ਸੀ, ਉਹਦੇ ਸੁਭਾਅ ਵਿੱਚ। ਤਾਂ ਹੀ ਤੇ ਬਾਬਾ ਜੀ ਕਹਿੰਦੇ ਨੇ ਬਾਣੀ ਵਿੱਚ, ਆਖਿਆ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ ਬਾਬਾ ਰੇ, ਮੈਂ ਕਿਆ ਜਾਣੋ ਬਾਬਾ ਰੇ। ਉਹ ਸ਼ਬਦ ਪ੍ਰਾਰੰਭ ਹੁੰਦਾ ਹੈ, ਵੈਸੇ ਉਹਨੂੰ ਅਕਸਰ ਆਪਾਂ ਪਸ਼ੂਆਂ ਬਾਰੇ ਟੁਕਾ ਕੇ ਵਹਿੰਦੇ ਹਾਂ, ਪਰ ਉਸ ਸ਼ਬਦ ਦਾ ਅਰਥ ਕੁਝ ਹੋਰ ਹੈ, ਜਿਵੇਂ ਆਪਾਂ ਪੜ੍ਹਿਆ ਨਰੂ ਮਰੈ ਨਰ ਕਾਮ ਨਾ ਆਵੈ। ਆਖਿਆ ਬੰਦਾ ਮਰਦਾ ਹੈ ਤੇ ਬੰਦਾ ਕਿਸੇ ਕੰਮ ਨਹੀਂ ਆਉਂਦਾ। ਪਸ਼ੂ ਮਰੈ ਦਸ ਕਾਜ ਸਵਾਰੈ, ਜਦੋਂ ਪਸ਼ੂ ਮਰਦਾ ਹੈ ਦਸ ਕਾਰਜਾਂ ਨੂੰ ਸਵਾਰਨ ਜੋਗਾ ਹੋ ਜਾਂਦਾ। ਪਰ ਅੱਜ ਦੇ ਸਮੇਂ ਵਿੱਚ ਵੈਸੇ ਜੇ ਤੁਸੀਂ ਵੇਖੋ ਪਸ਼ੂ ਵੀ ਵਰਤੋਂ ਵਿੱਚ ਆਉਂਦੇ ਨੇ, ਬੰਦੇ ਦੇ ਅੰਗ ਪੈਰ ਉਦੋਂ ਵਰਤੋਂ ਵਿੱਚ ਨਹੀਂ ਸੀ ਆਉਂਦੇ। ਪਹਿਲੇ ਸਮਿਆਂ ਦੇ ਵਿੱਚ ਬੰਦੇ ਦੀਆਂ ਅੱਖਾਂ ਵਰਤ, ਹੁਣ ਤੇ ਡਾਕਟਰ ਕਹਿੰਦੇ ਨੇ ਵੀ ਇੰਨਾ ਚਿਰ ਜੇ ਬੰਦੇ ਦਾ ਸਰੀਰ ਰਵੇ ਤੇ ਉਹਦੇ ਸਰੀਰ ਦੇ ਅੰਗ ਵਰਤੋਂ ਵਿੱਚ ਆ ਸਕਦੇ ਨੇ, ਉਹਦੀਆਂ ਅੱਖਾਂ ਵਰਤੋਂ ਵਿੱਚ ਆ ਜਾਣਗੀਆਂ। ਪਰ ਇਹਦਾ ਇੱਕ ਦੂਜਾ ਪੱਖ ਵੀ ਹੈ ਜਿਹੜਾ ਬਾਣੀ ਵਿੱਚੋਂ ਸਮਝਣ ਦੀ ਲੋੜ ਹੈ। ਬਾਬੇ ਨੇ ਆਖਿਆ ਜਿੱਦਣ ਬੰਦੇ ਦੇ ਅੰਦਰੋਂ ਬੰਦਾ ਮਰ ਜਾਂਦਾ ਹੈ ਨਾ, ਉਹ ਕਿਸੇ ਉਹ ਧੇਲੇ ਦਾ ਨਹੀਂ ਰਹਿੰਦਾ, ਬੰਦਾ ਕਿਸੇ ਕੰਮ ਦਾ ਨਹੀਂ। ਨਰੂ ਮਰੈ ਨਰ ਕਾਮ ਨਾ ਆਵੈ। ਨਰ ਮਰ ਗਿਆ ਅੰਦਰ ਦਾ ਬੰਦਾ ਆਪਣਾ ਮਰ ਗਿਆ ਤੇ ਬੰਦਾ ਕਿਸੇ ਕੰਮ ਦਾ ਨਹੀਂ। ਪਸ਼ੂ ਮਰੈ ਜਿੱਦਣ ਅੰਦਰ ਦਾ ਪਸ਼ੂ ਪੁਣਾ ਮਰ ਗਿਆ। ਮਹਾਰਾਜ ਨੇ ਆਖਿਆ ਤੂੰ ਦਸਾਂ ਕਾਰਜਾਂ ਨੂੰ ਸਵਾਰਨ ਜੋਗਾ ਹੋ ਜਾਂਦਾ, ਪਸ਼ੂ ਪੁਣਾ ਹੈ ਅੰਦਰ। ਪਸ਼ੂ ਮਰੈ ਦਸ ਕਾਜ ਸਵਾਰੇ, ਹੁਣ ਉੱਥੇ ਇਹ ਸ਼ਬਦ ਆਇਆ ਸੀ ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ। ਕਰਮ ਦਾ ਅਰਥ ਹੁੰਦਾ ਹੈ ਜੋ ਮੈਂ ਕਰਮ ਕਮਾ ਰਿਹਾ, ਇਹਦੀ ਗੱਤ ਬਾਰੇ ਮੈਨੂੰ ਨਹੀਂ ਪਤਾ ਵੀ ਇਹਦਾ ਰਿਜ਼ਲਟ ਇਹਦਾ ਨਤੀਜਾ ਕੀ ਨਿਕਲੇਗਾ। ਫਿਰ ਬੰਦੇ ਦੇ ਪੱਲੇ ਚੀਕਾਂ ਰਹਿੰਦੀਆਂ ਨੇ, ਚੀਕ ਝਿਆੜਾ ਰਹਿੰਦਾ ਹੈ, ਬੰਦਾ ਝੱਖਾਂ ਵੀ ਮਾਰਦਾ ਰਹਿੰਦਾ ਹੈ ਤੇ ਕਈ ਵਾਰ ਇਹ ਝੱਖਾਂ ਕਿਸੇ ਰੂਪ ਵਿੱਚ ਵੀ ਹੋ ਸਕਦੀਆਂ ਨੇ। ਉਹ ਬਾਣੀ ਦਾ ਪਾਠ ਪੜ੍ਹ ਕੇ ਕਿ ਵੀ ਕਈ ਮੇਰੇ ਵਰਗੇ ਝੱਖਾਂ ਹੀ ਮਾਰਦੇ ਨੇ, ਉਹ ਵੀ ਝੱਖ ਹੀ ਹੋ ਜਾਂਦੀ ਹੈ, ਬਹੁਤਾ ਬੋਲਣ ਝੱਖਣ ਹੋਏ। ਹੁਣ ਤੁਸੀਂ ਕਮਾਲ ਦੀ ਗੱਲ ਵੇਖੋ, ਕੋਈ ਮੂੰਹ ਤੋਂ ਧਾਰਮਿਕ ਗ੍ਰੰਥਾਂ ਦੇ ਪਾਠ ਕਰਦਾ ਹੋਵੇ ਤੇ ਉਸ ਬੰਦੇ ਨੂੰ ਕੋਈ ਆਖੇ ਇਹ ਧਾਰਮਿਕ ਗ੍ਰੰਥਾਂ ਦੇ ਪਾਠ ਨਹੀਂ ਪਰ ਝੱਖਾਂ ਮਾਰ ਰਿਹਾ ਹੈ, ਇਹ ਸੱਚ ਹੈ, ਉਹ ਝੱਖਾਂ ਹੀ ਹੁੰਦੀਆਂ ਨੇ। ਹੁਣ ਇਹਨੂੰ ਏਦਾਂ ਨਾ ਸ਼ਬਦ ਲਿਓ ਵੀ ਉਹ ਬੇਅਦਬੀ ਹੋ ਗਏ, ਨਹੀਂ, ਤੁਸੀਂ ਬਾਣੀ ਦੇ ਵਾਕ ਪੜ੍ਹ ਕੇ ਵੇਖੋ। ਮਹਾਰਾਜ ਨੇ ਆਖਿਆ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਅਗਲੀ ਪੰਕਤੀ ਕੀ ਹੈ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ ਨਾ, ਜਿਨ੍ਹਾਂ ਦੇ ਅੰਦਰ ਕਪਟ ਪੁਣਾ ਭਰਿਆ ਪਿਆ, ਉਹ ਮੂੰਹ ਤੋਂ ਭਾਵੇਂ ਬਾਣੀ ਦਾ ਪਾਠ ਵੀ ਕਰ ਲੈਣ, ਭਾਵੇਂ ਉਹ ਬਾਣੀ ਗਾ ਵੀ ਲੈਣ, ਮੇਰੇ ਬਾਬੇ ਦੀ ਨਿਗਾਹ ਵਿੱਚ ਉਹ ਰੋਂਦੇ ਨੇ, ਉਹ ਰੋ ਰਹੇ ਹੁੰਦੇ ਨੇ। ਹੁਣ ਆਮ ਅਮੂਮਨ ਜਦੋਂ ਆਪਾਂ ਸ਼ਬਦ ਕਿਸੇ ਬਾਰੇ ਬੁੱਲ ਗਏ, ਉਹ ਤੂੰ ਕੀ ਰੋਈ ਜਾਂਦਾ, ਤੇ ਉਹ ਆਖੇ ਮੈਂ ਤੇ ਬੜੀ ਸਿਆਣੀ ਗੱਲ ਕਰ ਰਿਹਾ, ਤੇ ਆਪਾਂ ਉਸ ਦੇ ਉਲਟ ਕੀ ਆਖਾਂਗੇ, ਆਖੇ ਤੇਰਾ ਤੇ ਹਾਲ ਹੀ ਹੈ, ਤੂੰ ਤੇ ਰੋਈ ਜਾਂਦਾ, ਤੂੰ ਤੇ ਵਿਲਕੀ ਜਾਂਦਾ, ਤੂੰ ਤੇ ਕਲਪੀ ਜਾਂਦਾ, ਭਾਵੇਂ ਸ਼ਬਦ ਚੰਗੇ ਵੀ ਹੋਣ ਉਹਦੇ। ਤੋ ਸਤਿਗੁਰ ਨੇ ਆਖਿਆ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਜਿਨ੍ਹਾਂ ਦੇ ਅੰਦਰ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਮਹਾਰਾਜ ਨੇ ਆਖਿਆ ਰੋ ਰਿਹਾ ਹੈ, ਕੀ ਫਾਇਦਾ ਰੋਣ ਦਾ, ਤੋ ਬਹੁਤਾ ਬੋਲਣ ਝੱਖਣ ਹੋਏ। ਮੈਂ ਜਿੱਥੋਂ ਗੱਲ ਆਪਣੀ ਪ੍ਰਾਰੰਭ ਕੀਤੀ ਸੀ, ਬੰਦਾ ਤਪਸ਼ ਵਿੱਚ ਤਪ ਰਿਹਾ, ਧੁੱਪੇ ਖਲੋਤਾ ਹੋਇਆ, ਬਾਬੇ ਨੇ ਕਿੰਨੇ ਬਚਨ ਰੱਖੇ, ਆਖਿਆ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਆਖਿਆ ਭਾਦੋਂ ਦੇ ਮਹੀਨੇ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ, ਸਤਿਗੁਰ ਨੇ ਆਖਿਆ ਭਰਮ ਵਿੱਚ ਬੰਦਾ ਭਾਦੋਂ ਦੇ ਉਹਨਾਂ ਚਮਾਸਿਆਂ ਵਿੱਚ ਜਦੋਂ ਗਰਮੀ ਇੰਨੀ ਪ੍ਰਭਾਵਸ਼ਾਲੀ ਹੁੰਦੀ ਹੈ ਵੀ ਬੰਦੇ ਦੀ ਮੱਤ ਹੀ ਭੁੱਲੀ ਰਹਿੰਦੀ ਹੈ, ਉਹਦੀ ਅਕਲ ਟਿਕਾਣੇ ਨਹੀਂ ਰਹਿੰਦੀ। ਸਤਿਗੁਰ ਨੇ ਆਖਿਆ ਜਿਹਨੇ ਰੱਬ ਨੂੰ ਭੁਲਾਇਆ ਨਾ, ਉਹਦਾ ਜੀਵਨ ਇੱਦਾਂ ਹੋ ਗਿਆ ਜਿਵੇਂ ਭਾਦੋਂ ਦੇ ਗਰਮੀ ਬੰਦੇ ਨੂੰ ਸਤਾਉਂਦੀ ਹੈ ਨਾ, ਜਿਵੇਂ ਭਾਦੋਂ ਦਾ ਮਹੀਨਾ ਬੰਦੇ ਨੂੰ ਸਤਾਉਂਦਾ ਹੈ ਸਰੀਰਕ ਤੌਰ ਉੱਤੇ, ਉਹ ਬੰਦਾ ਅੰਦਰੋਂ ਕਲਪ ਰਿਹਾ, ਅੰਦਰੋਂ ਸੁਰਤ ਕਰਕੇ। ਤੋ ਗੁਰਦੇਵ ਨੇ ਅੱਜ ਬੜਾ ਪਿਆਰਾ ਇੱਕ ਖਿਆਲ ਦਿੱਤਾ, ਕਬੀਰ ਸਾਹਿਬ ਨੇ ਇੱਕ ਦ੍ਰਿਸ਼ਟਾਂਤ ਵੇਖਿਆ, ਇੱਕ ਦ੍ਰਿਸ਼ ਵੇਖਿਆ ਉਹਨਾਂ ਨੇ, ਉਹਨਾਂ ਨੇ ਵੇਖਿਆ ਬੰਦਾ ਤਪਸ਼ ਵਿੱਚ ਸੀ, ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਬੇਨਤੀ ਆ ਵੇਖੋ, ਉਹਨਾਂ ਨੇ ਇਹ ਵੇਖਿਆ ਵੀ ਬੰਦਾ ਤਪਸ਼ ਵਿੱਚ ਸੀ ਤੇ ਜਦੋਂ ਤਪਸ਼ ਵਿੱਚ ਸੀ ਤੇ ਉਹਨੇ ਸਾਹਮਣੇ ਰੁੱਖ ਵੇਖਿਆ, ਕਿਹੜਾ, ਅੰਬਾਂ ਦਾ ਰੁੱਖ ਵੇਖਿਆ। ਹੁਣ ਉਹਦੀ ਸੰਘਣੀ ਛਾਂ ਦੇ ਥੱਲੇ ਜਾ ਕੇ ਖਲੋਤਾ, ਪਹਿਲਾਂ ਉਹਦੀ ਤਪਸ਼ ਮਿਟੀ, ਫਿਰ ਉਹਨੇ ਉੱਥੋਂ ਦਾ ਕੀ ਖਾਧਾ, ਫਲ ਖਾਧਾ। ਤੋ ਕਬੀਰ ਸਾਹਿਬ ਨੇ ਵੀ ਅੱਜ ਇਹ ਜ਼ਿਕਰ ਕੀਤਾ, ਉਹਨਾਂ ਆਖਿਆ ਇੱਥੇ ਤਰਵਰ ਕੌਣ ਹੈ, ਕਬੀਰ ਤਰਵਰ ਰੂਪੀ ਰਾਮ ਹੈ। ਤਰਵਰ ਕਿਹਨੂੰ ਕਹਿੰਦੇ ਨੇ ਜੀ, ਰੁੱਖ ਨੂੰ। ਤਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ। ਹੁਣ ਉਹਦਾ ਫਲ ਕੀ ਹੈ, ਆਖਿਆ ਬੈਰਾਗ ਪੈਦਾ ਹੋ ਜਾਂਦਾ, ਇਹ ਫਲ ਹੈ। ਬੈਰਾਗ ਕੀ ਹੁੰਦਾ, ਬੈਰਾਗ ਹੁੰਦਾ ਹੈ ਜਦੋਂ ਕਿਸੇ ਚੀਜ਼ ਪ੍ਰਤੀ ਤੁਸੀਂ ਨਿਰਮੋਹੇ ਹੋ ਜਾਓ, ਉਹਨੂੰ ਬੈਰਾਗ ਕਹਿੰਦੇ ਨੇ, ਜਿਹੜੀ ਚੀਜ਼ ਦਾ ਤੁਹਾਨੂੰ ਮੋਹ ਨਾ ਰਵੇ। ਉਹਨੂੰ ਕੀ ਕਹਿੰਦੇ ਨੇ? ਬੈਰਾਗ ਕਹਿੰਦੇ ਨੇ। ਹੁਣ ਇੱਥੇ ਮੋਹ ਕਾਹਦਾ ਨਾ ਰਿਹਾ? ਆਖਿਆ ਹੁਣ ਜਦੋਂ ਮੈਂ ਰੱਬੀ ਰੁੱਖ ਦੀ ਛਾਂ ਥੱਲੇ ਜਾ ਕੇ ਖਲੋ ਗਿਆ ਨਾ, ਹੁਣ ਪਦਾਰਥਾਂ ਦਾ ਮੋਹ ਨਹੀਂ ਰਿਹਾ ਮੈਨੂੰ, ਹੁਣ ਬੈਰਾਗ ਆ ਗਿਆ। ਜਦੋਂ ਜਦੋਂ ਬੰਦਾ ਗੁਰੂ ਰੂਪੀ ਰੁੱਖ ਦੇ ਥੱਲੇ ਜਾ ਕੇ ਖਲੋਵੇਗਾ, ਉਹਨੂੰ ਪਦਾਰਥਾਂ ਦੀ ਅਸਲੀਅਤ ਪਤਾ ਲੱਗ ਜਾਂਦੀ। ਤੁਸੀਂ ਆਪਾਂ ਕਈ ਵਾਰ ਕਈ ਬੰਦਿਆਂ ਦੇ ਬਾਰੇ ਇੱਦਾਂ ਸੋਚਦੇ ਹਾਂ ਵੀ ਇਹ ਬੰਦੇ ਨੂੰ ਪਦਾਰਥਾਂ ਦਾ ਮੋਹ ਕਿਉਂ ਨਹੀਂ, ਜਿੱਥੇ ਦੁਨੀਆਂ ਪਦਾਰਥਾਂ ਦੇ ਪਿੱਛੇ ਮਾਰੋ ਮਾਰ ਕਰਦੀ ਫਿਰਦੀ ਹੈ, ਭੱਜੀ ਫਿਰਦੀ ਹੈ, ਉੱਥੇ ਇਹਨੂੰ ਮੋਹ ਹੀ ਕੋਈ ਨਹੀਂ। ਉਹਦਾ ਰੀਜ਼ਨ ਕੀ ਹੈ? ਉਹ ਖਲੋਤਾ ਕਿੱਥੇ? ਇਹ ਵੇਖੋ, ਜੇ ਉਹਨੂੰ ਮੋਹ ਨਹੀਂ ਨਾ, ਹੁਣ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਸੁੱਖ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ, ਪਿਤਾ ਪਟਵਾਰੀ ਹੈ, ਸੁੱਖ ਨਾਲ ਚੰਗਾ ਕਾਰੋਬਾਰ ਹੈ, ਕੰਮ ਕਾਰ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਨ ਵਿੱਚ ਐਸਾ ਕਿਹੜਾ ਵਿਰਾਗ ਪੈਦਾ ਹੋਇਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਨੇ ਲਿਖਿਆ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਸਾਈ। ਉਹ ਸਾਰਾ ਕੁਛ ਛੱਡ ਕੇ ਭੁੱਖਣ ਭਾਣੇ ਉੱਚੇ ਨੀਵੇਂ ਰਾਹਾਂ ਵਾਲੇ ਬੰਨੇ ਤੁਰ ਪਏ, ਵਿਰਾਗ ਪੈਦਾ ਹੋ ਗਿਆ। ਇਹਨੂੰ ਅਸਲੀ ਵਿਰਾਗ ਕਹਿੰਦੇ ਨੇ। ਇੱਕ ਤੇ ਵਿਰਾਗ ਹੈ ਜਿਹੜਾ ਦੁਨੀਆਂ ਦਾ ਬੜਾ ਥੋਥਾ ਜਿਹਾ ਹੈ, ਜਿਵੇਂ ਬੰਦਾ ਕਹਿੰਦਾ ਮੈਂ ਜੀ ਕੁਛ ਛੱਡ ਦਿੱਤਾ, ਉਹਨੇ ਇੱਕ ਚੀਜ਼ ਛੱਡੀ ਹੁੰਦੀ ਹੈ, ਦੂਜੀ ਪਕੜੀ ਹੁੰਦੀ ਹੈ, ਥੋੜਾ ਛੱਡਿਆ ਹੁੰਦਾ ਹੈ ਤੇ ਬਹੁਤਾ ਪਕੜਿਆ ਹੁੰਦਾ, ਉਹ ਵੈਰਾਗ ਦੀ ਗੱਲ ਨਹੀਂ। ਇੱਥੇ ਵੇਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵੈਰਾਗ ਉਹ ਹੈ, ਮੁੱਢਲੀ ਉਮਰ ਵਿੱਚ ਗੁਰੂ ਨਾਨਕ ਨੇ ਵੈਰਾਗ ਕੀਤਾ ਘਰ ਛੱਡ ਕੇ ਤੇ ਲੋਕਾਂ ਦਾ ਉਧਾਰ ਵੀ ਕੀਤਾ, ਤੇ ਜਿਹਨੂੰ ਛੱਡਿਆ ਸੀ ਅਖੀਰਲੀ ਉਮਰ ਵਿੱਚ ਉੱਥੇ ਆਣ ਕੇ ਫਿਰ ਆਪਣੀ ਕਿਰਤ ਕਰਦੇ ਨੇ। ਉਹਨਾਂ ਨੇ ਕੋਈ ਐਸਾ ਤਿਆਗ ਨਹੀਂ ਕੀਤਾ ਵੀ ਪੱਕਾ ਹੀ ਛੱਡ ਹੀ ਦਿੱਤਾ ਸਾਰਾ ਕੁਝ, ਨਹੀਂ ਨਹੀਂ। ਤੋ ਗੁਰਮਤ ਦਾ ਵੈਰਾਗ ਵੱਖਰਾ ਹੈ। ਖੈਰ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਤਰਵਰ ਰੂਪੀ ਰਾਮ ਹੈ, ਰਾਮ ਰਮਿਆ ਹੋਇਆ ਰੱਬ ਕਿਹਦੇ ਵਰਗਾ ਹੈ? ਰੁੱਖ ਵਰਗਾ। ਤੇ ਉਹਦੇ ਉੱਤੇ ਲੱਗਾ ਹੋਇਆ ਫਲ ਕਿਹੜਾ ਹੈ? ਜਿਹੜਾ ਉਸ ਰੁੱਖ ਦੇ ਥੱਲੇ ਆ ਗਿਆ ਨਾ, ਜਿਹੜਾ ਰਾਮ ਰੂਪੀ ਰੁੱਖ ਦੇ ਥੱਲੇ ਆ ਗਿਆ, ਉਹਨੇ ਕਿਹੜਾ ਫਲ ਖਾਧਾ? ਆਖਿਆ ਫਲ ਕਿਹੜਾ ਖਾਧਾ? ਬੈਰਾਗ ਦਾ। ਬੋਲ ਰੱਖਿਆ, ਫਲ ਰੂਪੀ ਬੈਰਾਗ, ਰੱਬੀ ਰੁੱਖ ਦਾ ਫਲ ਹੈ ਬੈਰਾਗ। ਜਦੋਂ ਤੁਸੀਂ ਨਰਮੋਏ ਹੋ ਜਾਂਦੇ ਹੋ ਦੁਨੀਆਂ ਦੀਆਂ ਬੁਰਾਈਆਂ ਵਾਲੇ ਬੰਨੇ, ਇਹ ਫਲ ਬੰਦਾ ਚੱਖਦਾ, ਫਲ ਰੂਪੀ ਬੈਰਾਗ। ਆਖਿਆ ਛਾਇਆ ਰੂਪੀ ਸਾਧ ਹੈ। ਹੁਣ ਰੁੱਖ ਦੀ ਇੱਕ ਛਾਂ ਹੁੰਦੀ ਆ ਨਾ, ਇੱਥੇ ਛਾਂ ਕਿਹੜੀ ਹੈ? ਰੱਬੀ ਰੁੱਖ ਦੀ ਛਾਂ ਸਾਧ ਸੰਗਤ ਹੁੰਦੀ ਹੈ। ਜਿਵੇਂ ਬੰਦਾ ਰੁੱਖ ਦੀ ਛਾਂ ਥੱਲੇ ਜਾਵੇ ਤੇ ਉਹਨੂੰ ਟਿਕਾ ਮਿਲਦਾ ਹੈ ਨਾ, ਇੱਦਾਂ ਜਿਹੜਾ ਬੰਦਾ ਗੁਰੂ ਦੀ ਸਾਧ ਸੰਗਤ ਵਿੱਚ ਬਹਿ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦਾ, ਉਹਦੇ ਸੀਨੇ ਨੂੰ ਠੰਡ ਪੈਂਦੀ ਹੈ, ਕਿਉਂਕਿ ਉਹਨੂੰ ਛਾਂ ਲੱਭਦੀ ਹੈ। ਨਹੀਂ ਤੇ ਬੰਦਾ ਵਿਲਕਦਾ ਫਿਰਦਾ, ਕਲਪਦਾ ਫਿਰਦਾ, ਧੁੱਪ ਦੇ ਵਿੱਚ ਕਲਪਦਾ ਫਿਰਦਾ। ਜਿਹੜਾ ਛਾਂ ਥੱਲੇ ਆਣ ਕੇ ਬਹਿ ਗਿਆ ਉਹਦੀ ਕਲਪਨਾ ਮੁੱਕ ਗਈ, ਜਿਹੜਾ ਸੰਗਤ ਕਰਨ ਲੱਗ ਪਿਆ। ਤਾਂ ਕਰਕੇ ਸੰਗਤ ਬੜੀ ਜ਼ਰੂਰੀ। ਮੈਂ ਇੱਕ ਬੇਨਤੀ ਹੋਰ ਕਰਾਂ, ਘਰਾਂ ਵਿੱਚ ਬੈਠੇ ਵੀ ਲੋਕ ਸੁਣ ਰਹੇ ਨੇ। ਇੱਕ ਸੱਜਣ ਕੱਲ੍ਹ ਬੜੀ ਪਿਆਰੀ ਗੱਲ ਕਹਿ ਰਿਹਾ ਸੀ, ਮੈਂ ਕਿਸੇ ਨੂੰ ਸੁਣ ਰਿਹਾ ਸੀ। ਉਹ ਕਹਿੰਦਾ ਜਿਹੜੇ ਤੇ ਤਿੰਨ ਤਰ੍ਹਾਂ ਦੇ ਲੋਕ ਨੇ ਉਹ ਤੇ ਘਰੇ ਬਹਿ ਕੇ ਸੁਣਿਆ ਕਰੋ, ਚੰਗੀ ਗੱਲ ਹੈ। ਪਹਿਲੇ ਉਹ ਜਿਹੜੇ ਬਿਮਾਰ ਨੇ, ਜਿਨ੍ਹਾਂ ਕੋਲ ਚੱਲਿਆ ਫਿਰਿਆ ਨਹੀਂ ਜਾਂਦਾ, ਵਿਚਾਰੇ ਗੁਰਦੁਆਰੇ ਨਹੀਂ ਆ ਸਕਦੇ, ਉਹ ਤੇ ਘਰੇ ਟੀਵੀ ਅੱਗੇ ਬਹਿ ਜਾਓ ਤੇ ਸੁਣੋ, ਚਲੋ ਲਾਭ ਹੀ ਹੈ। ਦੂਜੇ ਉਹ ਜਿਹੜੇ ਕਿਸੇ ਜੋਬ ਤੇ ਨੇ, ਮੰਨ ਲਓ ਹੁਣ ਕੋਈ ਬੰਦਾ ਹੈ ਹੀ ਕੰਮ ਤੇ ਇਸ ਵੇਲੇ, ਉਹਨਾਂ ਨੂੰ ਛੋਟ ਹੈ। ਤੇ ਤੀਜੇ ਉਹ ਨੇ ਜਿਹੜੇ ਵਿਚਾਰੇ ਜ਼ਿਆਦਾ ਬਜ਼ੁਰਗ ਆਪਾਂ ਕਹਿੰਦੇ ਹਾਂ, ਨਹੀਂ ਤੇ ਅਦਰਵਾਈਜ਼ ਬਾਕੀ ਜਿੰਨੇ ਬੰਦੇ ਨੇ ਸਾਰਿਆਂ ਦਾ ਇਹ ਯਤਨ ਚਾਹੀਦਾ ਹੈ ਵੀ ਉਹ ਗੁਰਦੁਆਰੇ ਗੁਰੂ ਕੀ ਸੰਗਤ ਕਰਿਆ ਕਰਨ। ਕਿਉਂਕਿ ਜਦੋਂ ਸੰਗਤ ਉਹ ਛਾਂ ਹੈ, ਸ਼ਬਦ ਚੇਤੇ ਰੱਖ ਲਓ। ਉਹਨਾਂ ਨੇ ਆਖਿਆ ਤਰਵਰ ਰੂਪੀ, ਬਾਬਾ ਜੀ ਕਹਿੰਦੇ ਨੇ ਤਰਵਰ ਰੱਬ ਹੋ ਗਿਆ, ਫਲ ਬੈਰਾਗ ਹੋ ਗਏ, ਛਾਇਆ ਰੂਪੀ ਸਾਧ ਹੈ, ਸਾਧੂ ਜਿਹੜਾ ਗੁਰੂ ਜਿਹੜਾ ਹੈ ਇਹ ਰੱਬ ਦੀ ਛਾਇਆ ਵਰਗਾ ਹੈ। ਛਾਂ ਦੇ ਥੱਲੇ ਬੈਠੋਗੇ ਤੇ ਤਪਸ਼ ਮਿਟੇਗੀ ਅੰਦਰ ਦੀ। ਤੁਸੀਂ ਸੰਗਤ ਵਿੱਚ ਨਾ ਬੈਠੋ, ਤੁਸੀਂ ਤਪੇ ਰਹੋਗੇ, ਕਲਪੇ ਰਹਿ ਗਏ। ਜਿਵੇਂ ਬੱਚਾ ਸਕੂਲੇ ਨਾ ਜਾਵੇ ਤੇ ਉਹ ਆਪਣੇ ਆਪ ਹੀ ਅਨਪੜ੍ਹ ਹੀ ਰਹਿ ਜਾਂਦਾ, ਉਹਨੂੰ ਸਮਝ ਨਹੀਂ ਲੱਗੇਗੀ। ਜੇ ਅਸੀਂ ਗੁਰੂ ਦੀ ਸੰਗਤ ਵਿੱਚ ਨਹੀਂ ਬੈਠਾਂਗੇ ਤੇ ਫਿਰ ਸਾਡੀ ਸਿਚੁਏਸ਼ਨ ਕੋਈ ਬਹੁਤੀ ਵਧੀਆ ਨਹੀਂ ਹੈ। ਤਾਂ ਮਹਾਰਾਜ ਨੇ ਅਗਲੇ ਬਚਨ ਵਿੱਚ ਆਖਿਆ ਪੰਖੀ ਕੇਲ ਕਰੰਤ। ਹੁਣ ਇਸ ਰੁੱਖ ਦੇ ਉੱਤੇ, ਅੱਛਾ ਪੰਛੀ ਵੀ ਕਿਹੜੇ ਰੁੱਖਾਂ ਤੇ ਕੇਲ ਕਰਦੇ ਨੇ ਭਲਾ? ਜਿਹਨਾਂ ਰੁੱਖਾਂ ਤੇ ਕੋਈ ਫਲ ਹੁੰਦਾ, ਜਿਹਨਾਂ ਰੁੱਖਾਂ ਤੇ ਕੋਈ ਫਲ ਨਾ ਹੋਵੇ ਜੀ, ਉੱਥੇ ਪੰਛੀ ਵੀ ਨਹੀਂ ਬਹਿੰਦਾ ਜਾ ਕੇ। ਇਹਨੂੰ ਮੈਂ ਸਮਾਜਿਕ ਤੌਰ ਤੇ ਵੀ ਇੱਕ ਬੇਨਤੀ ਕਰਾਂਗਾ, ਜਿਹਨਾਂ ਘਰਾਂ ਦੇ ਵਿੱਚ ਰੌਣਕਾਂ ਲੱਗਦੀਆਂ ਨਾ, ਰੌਣਕਾਂ, ਚਾਰ ਬੰਦੇ ਖੁਸ਼ ਹੋ ਕੇ ਜੇ ਕਿਸੇ ਦੇ ਘਰੇ ਜਾਂਦੇ ਨੇ, ਉਹ ਵੀ ਉੱਥੇ ਹੀ ਜਾਂਦੇ ਨੇ ਜਿਹਨਾਂ ਰੁੱਖਾਂ ਦੇ ਉੱਤੇ ਕੀ ਲੱਗਦੇ ਨੇ, ਫਲ ਲੱਗਦੇ ਨੇ। ਉਜਾੜ ਘਰਾਂ ਦੇ ਵਿੱਚ ਕੋਈ ਨਹੀਂ ਵੜਦਾ। ਮੈਂ ਕਹਿੰਦਾ ਹੁੰਦਾ ਕਈ ਨਾ ਸਾਡੇ ਭੈਣ ਭਰਾ ਨੇ, ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ, ਦੋਸਤ ਮਿੱਤਰ ਨੇ, ਜਿੱਥੇ ਚਾਰ ਜਾਣੇ ਇਕੱਠੇ ਹੋ ਕੇ ਬਹਿੰਦੇ ਨੇ ਨਾ, ਉਹ ਪੰਛੀਆਂ ਦੀ ਨਿਆਈ ਨੇ, ਉਸ ਰੁੱਖ ਉੱਤੇ ਜ਼ਰੂਰ ਕੁਝ ਹੈਗਾ, ਤਾਂ ਹੀ ਤੇ ਅਗਲਾ ਬਹਿ ਜਾਂਦਾ ਉੱਧਰ ਜਾ ਕੇ। ਤੇ ਜਿਹੜੇ ਰੁੱਖ ਜਿਹੜੇ ਹੋਣ ਉਹਨਾਂ ਦੇ ਉੱਤੇ ਪੰਛੀ ਬੰਦਾ ਪਰਿੰਦਾ ਕੋਈ ਨਹੀਂ ਲੱਭਦਾ। ਹੁਣ ਇੱਥੇ ਬਾਬੇ ਨੇ ਚਲੋ ਗੱਲ ਥੋੜ੍ਹੀ ਜਿਹੀ ਵੱਖਰੀ ਕੀਤੀ, ਉਹਨਾਂ ਕਿਹਾ ਪੰਖੀ ਕੇਲ ਕਰੰਤ, ਆਹ ਜਿਹੜੀ ਸੰਗਤ ਹੈ ਗੁਰੂ ਦੀ, ਇੱਥੇ ਸੱਤ ਸੰਗੀ ਪੰਛੀ ਬਣ ਕੇ ਕਲੋਲਾਂ ਕਰਦੇ ਫਿਰਦੇ ਨੇ। ਅਗਲਾ ਸਲੋਕ ਹੈ, ਬੜਾ ਕੀਮਤੀ ਹੈ, ਮੈਨੂੰ ਇਹ ਸਲੋਕ ਬੜਾ ਪਸੰਦ ਹੈ। ਬਾਬਾ ਕਬੀਰ ਸਾਹਿਬ ਨੇ ਆਖਿਆ, ਦੁਨੀਆਂ ਦੇ ਵਿੱਚ ਨਾ ਕੋਈ ਬੀਜ ਬੀਜੋ ਤੁਸੀਂ, ਕਿਸਾਨ ਨੇ ਫਸਲ ਬੀਜੀ, ਉਹਨੇ ਕਣਕ ਦੇ ਬੀਜ ਸੁੱਟਦੇ, ਜਦੋਂ ਕਣਕ ਉੱਗੀ ਇੱਕੋ ਦਮ ਉਹਨੂੰ ਉਹ ਅਪ੍ਰੈਲ ਦਾ ਮਹੀਨਾ ਵਿਸਾਖੀ ਵਾਲਾ ਮਹੀਨਾ ਉਹਨੂੰ ਫਲ ਮਿਲਿਆ ਤੇ ਮੁੜ ਕੇ ਸਾਰਾ ਕੁਝ ਖਤਮ ਹੋ ਗਿਆ। ਝੋਨੇ ਦਾ ਬੀਜ ਬੀਜਿਆ, ਪਨੀਰੀ ਲਾਈ, ਪਨੀਰੀ ਬੀਜੀ, ਝੋਨਾ ਹੋਇਆ, ਕੁਝ ਸਮੇਂ ਬਾਅਦ ਕੀ ਹੋਇਆ, ਉਹ ਉੱਥੋਂ ਸਭ ਕੁਝ ਖਤਮ ਹੋ ਗਿਆ। ਹੁਣ ਏਦਾਂ ਹੀ ਜੇ ਤੁਸੀਂ ਕੋਈ ਫਲ ਦਾ ਬੀਜ ਬੀਜੋ, ਇੱਕ ਫਲ ਉਹ ਹੈ ਤੁਸੀਂ ਜਿਹਨੂੰ ਆਪਾਂ ਮੌਸਮੀ ਫਲ ਕਹਿੰਦੇ, ਤੁਸੀਂ ਸੰਤਰਾ ਬੀਜਿਆ, ਉਹ ਵੱਡਾ ਹੋਇਆ, ਉਹਨੇ ਇੱਕ ਮੌਸਮ ਫਲ ਦਿੱਤਾ ਤੇ ਦੂਜੇ ਮੌਸਮ ਫਿਰ ਉਹਨੇ ਫਲ। ਅੱਛਾ, ਤੁਹਾਨੂੰ ਕਈ ਕਈ ਰੁੱਖਾਂ ਬਾਰੇ ਪਤਾ ਹੋਣਾ, ਕਈ ਫਸਲਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਮਾਂ ਪਾ ਕੇ ਦੋ ਦੋ ਸਾਲ ਬਾਅਦ ਫਲ ਦਿੰਦੀਆਂ ਨੇ, 5 ਸਾਲ ਬਾਅਦ ਫਲ ਦਿੰਦੀਆਂ ਨੇ, ਫਿਰ 5 ਸਾਲ ਭਾਵੇਂ ਨਾ ਦੇਣ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇੱਕ ਬੀਜ ਐਸਾ ਵੀ ਹੈਗਾ ਜਿਹੜਾ ਬੀਜਿਆ ਇੱਕੋ ਵਾਰ ਜਾਂਦਾ ਤੇ ਫਲ 12 ਮਹੀਨੇ ਮਿਲਦਾ, ਉਹ ਕਿਹੜਾ ਬੀਜ ਹੈ? ਬੀਜਿਆ ਇੱਕੋ ਵਾਰ ਜਾਵੇ ਤੇ ਫਲ 12 ਮਹੀਨੇ ਹਰ ਵੇਲੇ। ਬਾਬਾ ਕਬੀਰ ਸਾਹਿਬ ਕਹਿੰਦੇ ਇਹ ਵੀ ਬੀਜ ਬੀਜ। ਆ ਬੰਦਾ ਨਾ ਜਦੋਂ ਪੈਸਾ ਸੇਵ ਕਰਦਾ, ਆਪਾਂ ਸਾਰੇ ਇਸ ਕਰੈਕਟਰ ਦੇ ਮਾਲਕ ਹਾਂ, ਵੈਸੇ ਬੰਦਾ ਕਹਿੰਦਾ ਹੈ ਵੀ ਇੱਕ ਨਾ FD ਕਰਾਤੀ, ਫਿਰ ਮਹੀਨੇ ਦੇ ਮਹੀਨੇ ਉਹਦਾ ਜਿਹੜਾ ਹੈ ਵਿਆਜ ਬਹਿ ਕੇ ਖਾਈ ਜਾਵਾਂਗੇ। ਇੱਕ ਨਾ ਬਿਜ਼ਨਸ ਆ ਕਾਰੋਬਾਰ ਸ਼ੁਰੂ ਕਰ ਲਿਆ, ਫਿਰ ਉਹਦਾ ਮਤਲਬ ਉਹਨੂੰ ਖਾਈ ਜਾਵਾਂਗੇ, ਛਕੀ ਜਾਵਾਂਗੇ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕੋਈ ਐਸਾ ਬੀਜ ਬੀਜ ਜਿਹਦਾ ਫਲ 12 ਮਹੀਨੇ ਮਿਲੇ, ਉਹ ਕਿਹੜਾ ਹੈ? ਉਹਨਾਂ ਨੇ ਜਵਾਬ ਦਿੱਤਾ, ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਜਿਹੜਾ 12 ਮਹੀਨੇ ਫਲ ਦੇਵੇ, ਜਿਹਦਾ ਰੋਜ਼ ਹੀ ਫਾਇਦਾ ਹੋਵੇ, ਉਹ ਕਿਹੜਾ ਹੈ? ਉਹ ਹੈ ਗੁਰੂ ਦੇ ਸ਼ਬਦ ਦਾ ਬੀਜ। ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਦੇ ਉਪਦੇਸ਼ ਦਾ ਬੀਜ ਬੀਜ ਲਿਆ ਨਾ, ਉਹਨੂੰ ਹਰ ਵੇਲੇ ਦਾ ਫਾਇਦਾ ਹੋਵੇਗਾ, ਹਰ ਵੇਲੇ ਲਾਭ ਹੋਵੇਗਾ। ਕਈ ਵਾਰ ਜਿੱਥੇ ਤੁਹਾਡਾ ਧਨ ਕੰਮ ਆਉਂਦਾ ਹੈ ਉੱਥੇ ਹੋਰ ਕੋਈ ਚੀਜ਼ ਨਹੀਂ ਕੰਮ ਆਉਂਦੀ, ਤੇ ਜਿੱਥੇ ਰਿਸ਼ਤੇ ਕੰਮ ਆਉਂਦੇ ਨੇ ਉੱਥੇ ਕਈ ਵਾਰ ਧਨ ਕੰਮ ਨਹੀਂ ਆਉਂਦਾ। ਆਖਿਆ ਗੁਰੂ ਦਾ ਸ਼ਬਦ ਐਸਾ ਬੀਜ ਹੈ, ਜੇ ਤੂੰ ਆਪਣੇ ਹਿਰਦੇ ਦੀ ਖੇਤੀ ਵਿੱਚ ਬੀਜ ਲਿਆ, ਇਹਨੇ ਤੇਰਾ ਸਦਾ ਹੀ ਕਲਿਆਣ ਕਰਨਾ, ਸਦਾ ਹੀ ਭਲਾ ਕਰਨਾ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਛਾਇਆ, ਜਿਹਦੀ ਛਾਂ ਬੜੀ ਠੰਡੀ ਹੋਵੇਗੀ। ਅੱਛਾ, ਦੁਨੀਆਂ ਦੇ ਧਨ ਦੀ ਛਾਂ ਤੱਤੀ ਹੁੰਦੀ, ਤੁਸੀਂ ਵੇਖੋ ਕਈ ਟੱਬਰਾਂ ਕੋਲ ਪੈਸਾ ਆ ਜਾਂਦਾ ਤੇ ਨਾਲ ਹੀ ਤੱਤੇ ਵੀ ਹੋ ਜਾਂਦੇ ਨੇ, ਹੁੰਦਾ ਨਾ, ਕਿਉਂਕਿ ਮਾਇਆ ਦੀ ਖੇਡ ਹੀ ਸਾਧ ਸੰਗਤ ਐਸੀ ਹੈ, ਇਹ ਜਿਹਦੇ ਕੋਲ ਆਈ ਇਹਨੇ ਬੰਦੇ ਨੂੰ ਤੱਤਿਆਂ ਕਰ ਦਿੱਤਾ, ਪਰ ਗੁਰੂ ਦਾ ਸ਼ਬਦ ਜਿਹਦੇ ਅੰਦਰ ਵਸਿਆ ਉਹਨੇ ਉਹਨੂੰ ਠੰਡਿਆਂ ਕਰ ਦਿੱਤਾ। ਪਦਾਰਥ ਆਇਆ ਤੇ ਪਦਾਰਥਾਂ ਦੀ ਤਪਸ਼ ਨੇ ਭਰਾਵਾਂ ਤੋਂ ਭਰਾ ਖੋਹ ਲਏ, ਭੈਣਾਂ ਤੋਂ ਭੈਣਾਂ ਖੋਹ ਲਈਆਂ, ਰਿਸ਼ਤਿਆਂ ਚੋਂ ਰਿਸ਼ਤੇ ਖੋਹ ਲਏ, ਕਿਉਂਕਿ ਮਾਇਆ ਚੀਜ਼ ਹੀ ਐਸੀ ਸੀ, ਇਹਦੀ ਤਪਸ਼ ਹੀ ਏਡੀ ਖਤਰਨਾਕ ਹੈ, ਇਹਦਾ ਤਾਪ ਹੀ ਇੰਨਾ ਹੈ। ਪਰ ਰੱਬ ਦਾ ਸ਼ਬਦ ਐਸਾ ਹੈ, ਜੇ ਉਹ ਅੰਦਰ ਬੀਜਿਆ ਗਿਆ, ਮਹਾਰਾਜ ਕਹਿੰਦੇ ਨੇ ਸਦਾ ਇੱਥੇ ਠੰਡਕ ਬਣੀ ਰਹੇਗੀ, ਜੀਵਨ 'ਚ ਠੰਡਕ ਸ਼ਾਂਤੀ ਟਿਕਾ ਬਣਿਆ ਰਹੇਗਾ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਆਖਿਆ ਸੀਤਲ ਛਾਇਆ, ਜਿਹਦੀ ਛਾਇਆ ਬੜੀ ਸੀਤਲ ਹੈ, ਬੜੀ ਠੰਡੀ ਹੈ, ਗਹਿਰ ਫਲ, ਤੇ ਜਿਹਦੇ ਫਲ ਬੜੇ ਅਡੋਲ ਨੇ, ਵਿਰਾਗ ਵਾਲੇ ਨੇ, ਪੰਖੀ ਕੇਲ ਕਰੰਤ, ਆਖਿਆ ਪੰਛੀ ਜਿੱਥੇ ਸਦਾ ਕੀ ਕਰਦੇ ਰਹਿੰਦੇ ਨੇ, ਕਲੋਲਾਂ ਕਰਦੇ ਰਹਿੰਦੇ ਨੇ, ਤੋ ਗੁਰੂ ਕਿਰਪਾ ਕਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਐਸਾ ਬੂਟਾ, ਐਸਾ ਬੀਜ ਗੁਰੂ ਤੋਂ ਪ੍ਰਾਪਤ ਕਰਕੇ ਆਪਣੇ ਹਿਰਦੇ ਦੀ ਧਰਤੀ ਤੇ ਬੀਜੀਏ, ਜਿਹਦੇ ਨਾਲ ਅਸੀਂ ਟਿਕਾ ਵਿੱਚ, ਸੁੱਖ ਵਿੱਚ ਆ ਸਕਦੇ ਹਾਂ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੋ ਆਪ ਜੀ ਦੇ ਨਾਲ ਗੁਰਬਾਣੀ ਵਿਚਾਰ ਦੀ ਸਾਂਝ ਪਾ ਰਹੇ ਸਨ। ਬੜਾ ਔਖਾ ਹੁੰਦਾ ਹੈ ਕਿਸੇ ਵੀ ਵਕਤਾਂ ਵੇਲੇ ਵਾਸਤੇ ਉਸ ਵਕਤ ਬੋਲਣਾ ਜਦੋਂ ਸਾਹਮਣੇ ਸਰੋਤਿਆਂ ਦੀ ਘਾਟ ਹੋਵੇ। ਮੈਨੂੰ ਖਿਮਾ ਕਰ ਦਿਓ, ਸਰੋਤਿਆਂ ਦੀ ਘਾਟ ਮੈਂ ਸ਼ਬਦ ਵਰਤ ਰਿਹਾ। ਸੰਗਤ ਵੈਸੇ ਤੁਸੀਂ ਬਹੁਤ ਬੈਠੇ ਹੋ, ਗੁਰੂ ਪਿਆਰੇ ਜੁੜ ਕੇ ਬੈਠੇ ਹੋ, ਆਪ ਜੀ ਸਰਵਣ ਵੀ ਕਰ ਰਹੇ ਸੀ, ਪਰ ਬਾਹਰੋਂ ਜਿਹੜੀ ਡਿਸਟਰਬੈਂਸ ਇੰਨੀ ਜ਼ਿਆਦਾ ਕ੍ਰੀਏਟ ਹੋ ਰਹੀ ਸੀ, ਬਾਹਰ ਖੜੋਤੀ ਹੋਈ ਸੰਗਤ ਦੀ ਆਪਸੀ ਚੱਲ ਰਹੀ ਗੱਲਬਾਤ ਅੰਦਰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਖਲਲ ਪਾ ਰਹੀ ਸੀ। ਬੇਨਤੀ ਕੀਤੀ ਬਾਹਰ ਜਾ ਕੇ, ਚਲੋ ਕੁਝ ਸੰਗਤਾਂ ਨੇ ਮੰਨੀ, ਕੁਝ ਨੇ ਨਹੀਂ ਵੀ ਮੰਨੀ। ਤੋ ਮਹਾਰਾਜ ਕਿਰਪਾ ਕਰਨ, ਸਾਨੂੰ ਸਮਝ ਆਵੇ ਇਹਨਾਂ ਸਿਧਾਂਤਾਂ ਦੀ, ਸਾਡੇ ਇਹਨਾਂ ਅਸਥਾਨਾਂ ਦੀ, ਵੀ ਇਹ ਸਿਰਫ ਗੈਦਰਿੰਗ ਇਕੱਠੀ ਕਰਨ ਵਾਸਤੇ, ਇਕੱਠ ਕਰਨ ਵਾਸਤੇ ਇਹ ਸਥਾਨ ਨਹੀਂ, ਇਹ ਪੈਲਸ ਨਹੀਂ, ਇਹ ਗੁਰਦੁਆਰਾ ਸਾਹਿਬਾਨ ਨੇ। ਅਤੇ ਗੁਰਦੁਆਰਾ ਸਾਹਿਬਾਨ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ, ਇੱਕ ਆਪਣਾ ਜੋ ਇੱਥੋਂ ਦਾ ਮਾਹੌਲ ਹੁੰਦਾ ਹੈ, ਉਹ ਮਾਹੌਲ ਜਿਹੜਾ ਹੈ ਉਹਨੂੰ ਸਦਾ ਆਪਾਂ ਬਰਕਰਾਰ ਰੱਖੀਏ, ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਤੋ ਧੰਨਵਾਦ ਹੈ ਗਿਆਨੀ ਜੀ ਦਾ, ਇੱਕ ਵਾਰੀ ਫਿਰ ਤੋਂ ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਸ਼ਬਦ ਵਿਚਾਰ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ, ਤੋ ਆਪ ਜੀ ਨੂੰ ਗੁਰ ਇਤਿਹਾਸ ਨਾਲ ਜੋੜ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਬਧਨੀ ਕਲਾਂ ਵਾਲਿਆਂ ਦਾ ਢਾਡੀ ਜਥਾ, ਢਾਡੀ ਜਥੇ ਪਾਸੋਂ ਸਰਵਣ ਕਰਦੇ ਹਾਂ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸ਼ਬਦ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗਤ ਧੰਤਾ ਦੇ ਯੋਗ ਹੋ ਜੋ ਹਫ਼ਤਾਵਾਰੀ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਹੋ, ਗੁਰਮੁਖ ਪਰਿਵਾਰ ਜਿਨ੍ਹਾਂ ਨੇ ਆਪਣੀ ਬੱਚੀ ਇਲਾਹੀ ਕੌਰ ਗਰੇਵਾਲ ਦੀ ਜਨਮ ਦੀ ਖੁਸ਼ੀ ਵਿੱਚ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ ਹੈ, ਲੰਗਰਾਂ ਦੀਆਂ ਸੇਵਾਵਾਂ ਹੋਈਆਂ ਹਨ, ਸ਼ਬਦ ਕੀਰਤਨ ਹੋਏ ਹੈ ਔਰ ਕਥਾ ਵਿਚਾਰਾਂ ਹੋਈਆਂ ਹਨ, ਬਸ 20 ਮਿੰਟ ਹਾਜ਼ਰੀ ਭਰਨੀ ਹੈ ਕਿਉਂਕਿ 8:20 'ਤੇ ਸਮਾਪਤੀ ਹੈ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ, ਸਾਰੀ ਗੁਰਸੰਗ ਧੰਤਾ ਦੇ ਯੋਗ ਹੈ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਭਟਾਵਾਂ ਮਨਜ਼ੂਰ ਕਰ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਨਸੀਨ ਸੋਚ ਲੈ ਅਕਲ ਦੇ ਨਾਲ ਬਹਿ ਕੇ ਤੇਰੀ ਰੋਜ਼ ਨੀ ਗਾਫਲਾ ਤੜੀ ਰਹਿਣੀ, ਕਰਨੀ ਸੈ ਨਾ ਉਡਗਣ ਖਟੋਲਿਆਂ ਤੇ ਬੱਗੀ, ਸਦਾ ਨੀ ਤਵੇਲੇ ਖੜੀ ਰਹਿਣੀ, ਸਦਾ ਜੇਠ ਨਾ ਹਾੜ ਦੀ ਧੁੱਪ ਰਹਿਣੀ, ਕਦੇ ਸਦਾ ਨੀ ਸੌਣ ਦੀ ਝੜੀ ਰਹਿਣੀ, ਐਵੇਂ ਕਿਉਂ ਅਲਵੇਲੇ ਮਾਣ ਕਰਦਾ ਗੁੱਡੀ, ਸਦਾ ਨੀ ਅਸਮਾਨੀ ਚੜੀ ਰਹਿਣੀ। ਸੋ ਪਿਆਰੇ ਖਾਲਸਾ ਜੀ, ਜਿਸ ਤਰ੍ਹਾਂ ਇਹ ਹੱਥ ਦੀਆਂ 5 ਉਮਣਾ ਉਂਗਲਾਂ ਸਮਾਨ ਅੰਤਰ ਨਹੀਂ ਹਨ, ਵੱਖੋ ਵੱਖਰੀਆਂ ਹਨ, ਕੋਈ ਛੋਟੀ ਹੈ ਕੋਈ ਵੱਡੀ ਹੈ, ਇਸੇ ਤਰ੍ਹਾਂ ਜਿਹੜੇ ਜੀਵ ਜਗਿਆਸੂ ਦੇ 2 ਦਿਨ ਹੁੰਦੇ ਹੈ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਜੇ ਕੋਈ ਗਰੀਬ ਹੈ ਤੇ ਕੱਲ ਨੂੰ ਅਮੀਰ ਵੀ ਹੋ ਸਕਦਾ ਹੈ, ਜੇ ਕੋਈ ਅਮੀਰ ਹੈ ਉਹਨੂੰ ਗੁਮਾਨ ਹੋ ਗਿਆ ਹੈ, ਜੇ ਗੁਰੂ ਸਾਹਿਬ ਦੀ ਉਹਦੇ ਉੱਪਰ ਕੌੜੀ ਨਜ਼ਰ ਹੋ ਜੇ ਉਹ ਆਪਣਾ ਗਰੀਬ ਵੀ ਹੋ ਸਕਦਾ ਹੈ। ਇਹ ਤਾਂ ਸਾਹਿਬ ਦੇ ਹੱਥ ਵਡਿਆਈ ਹੈ ਨਾ ਕਿ ਇਹਨੂੰ ਮਾਣ ਬਖਸ਼ਿਸ਼ ਕਰਨਾ ਹੈ। ਗੁਰੂ ਘਰ ਤੋਂ ਮਾਣ ਤਾਂ ਮਿਲਦਾ ਹੈ ਨਿਮਾਣਿਆਂ ਨੂੰ ਸਿੱਖਾਂ ਨੂੰ, ਪਰ ਜਿਹੜਾ ਮਾਣ ਵਡਿਆਈ ਹੈ ਇਹਨੇ ਕੋਈ ਪਾਰ ਨਹੀਂ ਲੰਘਾਇਆ। ਮਾਣ ਵਡਿਆਈ ਦੇ ਨਾਲ ਕਈ ਵਾਰੀ ਹੋਮੇ ਦਾ ਬੀਜ ਅੰਦਰ ਉਤਪੰਨ ਹੋ ਜਾਂਦਾ ਵੀ ਮੇਰੇ ਮੈਂ ਸੇਵਾ ਕਰੀ ਹੈ, ਮੇਰਾ ਐਂ ਸਤਿਕਾਰ ਕਰਦੇ ਆ, ਸਾਰਾ ਮੈਨੂੰ ਮਾਣ ਮਿਲਿਆ ਹੈ, ਗੁਰੂ ਘਰੋਂ ਵੀ ਮਾਣ ਮਿਲਿਆ ਹੋਇਆ ਹੈ। ਇਹ ਤਾਂ ਗੁਰੂ ਦਾ ਦਰ ਹੀ ਐਸਾ ਹੈ। ਜਿਹੜੇ ਉਹ ਦੁਨਿਆਵੀ ਅਹੁਦੇ ਆ ਜਿਹੜੇ ਉਹ ਵੀ ਥਰਨੇ ਹੀ ਹਨ, ਕੋਈ ਵੀ ਰਾਜਾ ਹੈ ਕੁਛ ਵੀ ਹੈ, ਕੋਈ ਅਹੁਦਿਆਂ ਤੇ ਬੈਠਦਾ ਹੈ, ਕੋਈ 5 ਸਾਲ ਵਾਸਤੇ ਬਹਿੰਦਾ, ਕੋਈ 6 ਸਾਲ ਵਾਸਤੇ ਬਹਿੰਦਾ, ਪੱਕੇ ਤਾਂ ਉਹ ਵੀ ਨਹੀਂ ਬੈਠੇ ਰਹਿਣਾ ਉਹਨਾਂ ਨੇ ਵੀ। ਸੋ ਪਿਆਰੇ ਖਾਲਸਾ ਜੀ, ਬੜੇ ਬੜੇ ਪੀਰ ਪੈਗੰਬਰ ਔਲੀਏ ਪੀਰ ਫਕੀਰ ਭਜਨੀਕ ਰਾਜੇ ਮਹਾਰਾਜੇ ਮਾਤ ਲੋਕ ਤੇ ਆਏ ਔਰ ਚਲੇ ਗਏ, ਸੱਚਾ ਯੁਗਾਂ ਦੇ ਅਵਤਾਰ ਸਾਡੇ ਗੁਰੂ ਸਾਹਿਬਾਨ ਵੀ ਆਏ, ਉਹ ਵੀ ਦੁਨਿਆਵੀ ਤੌਰ ਤੇ ਚਲੇ ਗਏ ਪਰ ਰੂਹਾਨੀ ਤੌਰ ਤੇ ਸਾਡੇ ਦਿਲਾਂ ਤੇ ਸਾਡੇ ਗੁਰੂ ਅੱਜ ਵੀ ਰਾਜ ਕਰਦੇ ਆ। ਫੇਰ ਫਕਰਾਂ ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਪੰਧ ਹੋਵੇ ਨਹੀਂ, ਆਪਣੇ ਭੇਦ ਨੂੰ ਖੋਲ ਦਿਓ ਜੀ, ਦਿਲ ਦਾ ਰਾਜ ਬੁਲੰਦ ਹੋਵੇ, ਲੰਘ ਦੀਨ ਮਜ਼ਹਬ ਦੀ ਹੱਦ ਜਾਂਦੇ, ਜਿਹਨਾਂ ਕਰਿਆ ਨਬਜ਼ ਨੂੰ ਬੰਦ ਹੋਵੇ, ਹੋ ਜਾ ਨਿਰਲੇਪੋ ਦਰਬਾਰ ਸਿੰਘ ਜਿਹਨਾਂ ਮਾਣਿਆ ਪਰਮ ਆਨੰਦ ਹੋਵੇ। ਇੱਕ ਆਨੰਦ ਹੈ, ਇੱਕ ਮਹਾ ਆਨੰਦ ਹੈ, ਇੱਕ ਪਰਮਾਨੰਦ ਹੈ। ਹੁਣ ਆਪਾਂ ਗੁਰੂ ਦੇ ਦਰਸ਼ਨ ਵੀ ਕਰ ਰਹੇ ਹਾਂ, ਗੁਰੂ ਦੀ ਗੋਦ ਵਿੱਚ ਵੀ ਬੈਠੇ ਹਾਂ, ਗੁਰੂ ਦੇ ਹਜ਼ੂਰ ਬੈਠੇ ਹਾਂ, ਆਪਾਂ ਮਹਾ ਆਨੰਦ ਮਾਣ ਰਹੇ ਹਾਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਬੜੀ ਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਨਾਨਕ ਮਹਾਰਾਜ ਜੀ ਜਗਤ ਜਲੰਧੇ ਦਾ ਭਲਾ ਕਰਨ ਵਾਸਤੇ ਜਾ ਰਹੇ ਆ, ਪਿਆਰੇ ਸਿੱਖ ਉਡੀਕ ਰਹੇ ਹੈ, ਕਿਉਂਕਿ ਜਿਹੜੀਆਂ ਵੱਡੀਆਂ ਹਸਤੀਆਂ ਹੁੰਦੀਆਂ ਉਹ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੀਆਂ, ਉਹਨਾਂ ਨੇ ਥਾਂ ਥਾਂ ਤੇ ਜਾ ਕੇ ਭੂਮੀ ਨੂੰ ਭਾਗ ਲਾਉਣੇ ਹੁੰਦੇ ਆ, ਜਿਹੜੇ ਰੱਬ ਪਿਆਰੇ ਉਹਨਾਂ ਨੂੰ ਭਜਨੀਕ ਪੁਰਸ਼ ਉਡੀਕਦੇ ਹੁੰਦੇ ਆ, ਉੱਥੇ ਉੱਥੇ ਜਾ ਕੇ ਗੁਰੂ ਸਾਹਿਬ ਨੇ ਆਪ ਚੱਲ ਚੱਲ ਕੇ ਦਰਸ਼ਨ ਦਿੱਤੇ ਹੈ। ਗੁਰਬਾਣੀ ਕਹਿੰਦੀ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁੱਖ ਜਾਏ, ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਆਦ ਵਿਆਦ ਉਪਾਦ ਤਿੰਨੇ ਰੋਗ ਦੂਰ ਹੋ ਜਾਂਦੇ ਹੈ। ਹੁਣ ਗੁਰੂ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਹੈ, ਅਹਿਮਦਾਬਾਦ ਪਹੁੰਚੇ ਹੈ। ਸੋ ਪਿਆਰੇ ਖਾਲਸਾ ਜੀ, ਭਾਈ ਲਾਲੋ, ਗੁਰੂ ਦਾ ਪਿਆਰਾ ਸਿੱਖ ਜੋ ਗੁਰੂ ਸਾਹਿਬ ਨੂੰ ਯਾਦ ਕਰਦੇ ਹੈ ਨਾ, ਉਹਦੇ ਗ੍ਰਹਿ ਵਿਖੇ ਜਾ ਕੇ ਉਹਦੀ ਕੁੱਲੀ ਨੂੰ ਜਿਵੇਂ ਭਾਗ ਲਾਉਂਦੇ ਆ ਤੇ ਉੱਥੇ ਕਿਰਪਾ ਕਰਦੇ ਹੈ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਹੁਆ ਗੁਰ ਸੰਤ ਮਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ। ਜੇ ਤੁਹਾਡੇ ਭੋਗ ਤੇ ਭਾਗ ਵੱਡੇ ਹੈ ਤੇ ਪਦਾਰਥ ਤੁਹਾਡੇ ਕੋਲ ਚੱਲ ਕੇ ਆਉਣਗੇ, ਗੁਰੂ ਵੀ ਫਿਰ ਚੱਲ ਕੇ ਦਰਸ਼ਨ ਦੇਣ ਜਾਂਦਾ। ਹਿਰਦੇ ਦੀ ਇਹ ਆਵਾਜ਼ ਆ ਜੋ ਪਿਆਰੇ ਸਿੱਖ ਸੇਵਕ ਗੁਰੂ ਸਾਹਿਬ ਦੇ ਭਗਤ ਉਡੀਕਦੇ ਹੈ ਕਿ ਨਾਨਕ ਤਪਾ ਨਾਨਕ ਨਿਰੰਕਾਰ, ਗੁਰੂ ਸਾਹਿਬ ਜਗਤ ਜਲੰਧੇ ਨੂੰ ਤਾਰਨ ਦੀ ਖਾਤਰ ਹੀ ਮਾਤ ਲੋਕ ਤੇ ਆਏ ਹੈ, ਵੀ ਕਿਤੇ ਸਾਡੇ ਗਰੀਬਾਂ ਦੇ ਘਰੇ ਵੀ ਮੁਬਾਰਕ ਚਰਨ ਪਾਉਣਗੇ। ਭਾਈ ਲਾਲੋ ਮਿਸਤਰੀ ਤਰਖਾਣ ਵਰਗੇ ਆਏ ਮਨ ਦੇ ਵਿੱਚ ਫੁਰਨੇ ਉਹਨਾਂ ਦੇ ਫੁਰ ਰਹੇ ਆ ਵੀ ਸਾਡੇ ਗ੍ਰਹਿ ਵਿਖੇ ਵੀ ਗੁਰੂ ਸਾਹਿਬ ਆਉਣਗੇ ਤੇ ਗੁਰੂ ਸਾਹਿਬ ਉਹਦੇ ਗ੍ਰਹਿ ਵਿਖੇ ਪਹੁੰਚਦੇ ਆ, ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਰੱਬ ਗ੍ਰਹਿ ਵਿਖੇ ਆ ਗਿਆ ਏ, ਭਾਈ ਲਾਲੋ ਦੇ ਗਰੀਬ ਹੈ, ਗਰੀਬਾਂ ਨੂੰ ਕੌਣ ਪੁੱਛਦਾ ਹੈ, ਕਹਿੰਦੇ ਮਜ਼ਾਕ ਕਰਦੇ ਹੈ, ਮਜ਼ਾਕ ਦੇ ਪਾਤਰ ਬਣਾਉਂਦੇ ਆ। ਅਮੀਰ ਲੋਕ ਗਰੀਬਾਂ ਦਾ ਮਜ਼ਾਕ ਉਡਾਉਂਦੇ ਹੈ ਤੇ ਬਣਾਉਂਦੇ ਆ, ਜਿਵੇਂ ਮਲਕ ਭਾਗੋ ਵਰਗੇ ਸੀਗੇ ਉੱਥੇ ਉਸ ਜ਼ਮਾਨੇ ਦੇ ਅਮੀਰ, ਸ਼ਾਹੀ ਠਾਠ ਬਾਠ ਨਾ ਰਹਿਣਾ, ਲੋਕਾਂ ਦੇ ਖੂਨ ਪਸੀਨੇ ਦੀ ਕੀਤੀ ਹੋਈ ਕਮਾਈ ਉਹ ਹਥਿਆ ਕੇ ਆਪਦੇ ਸਮਰਾਜ ਖੜੇ ਕੀਤੇ ਹੈ। ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਹੈ, ਡਰਦੇ ਤਾਂ ਗੁਰੂ ਵਾਲੇ ਹੈ, ਗੁਰੂ ਵਾਲਿਆਂ ਨੂੰ ਡਰ ਹੁੰਦਾ ਨਾ ਭਗਵਾਨ ਦਾ, ਵਾਹਿਗੁਰੂ ਦਾ, ਕਰਤਾ ਪੁਰਖ ਦਾ, ਅਕਾਲ ਪੁਰਖ ਦਾ ਡਰ ਹੁੰਦਾ ਗੁਰੂ ਵਾਲਿਆਂ ਨੂੰ। ਸੋ ਇਹਨਾਂ ਨੂੰ ਡਰ ਨਹੀਂ ਹੈ। ਹੁਣ ਤੁਸੀਂ ਦੇਖੋ ਆਪਾਂ ਜਾਨਵਰ ਹੈ, ਜਾਨਵਰਾਂ ਦੇ ਨਾਂ ਲੈ ਕੇ ਬੁਲਾਉਂਦੇ ਹੈ ਜੋ ਵੀ ਜਾਨਵਰ ਹੈ। ਜਿਹੜਾ ਮਨੁੱਖ ਹੈ ਜੇ ਉਹ ਪਸ਼ੂ ਵਾਲੇ ਕੰਮ ਕਰੇ ਆਪਾਂ ਕਹਾਂਗੇ ਵੀ ਤੂੰ ਬੰਦਾ ਹੋ ਕੇ ਪਸ਼ੂ ਵਾਲੇ ਕਰਨਾ, ਬੰਦਾ ਬਣ ਜਾ, ਸੁਧਰ ਜਾ, ਪਸ਼ੂ ਵਾਲੇ ਕੰਮ ਕਰਦਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਵੀ ਤੇਰੀ ਮਨੁੱਖਾ ਦੇਹੀ ਤਾਂ ਤੈਨੂੰ ਮਹਾਂ ਮਿਲੀ ਹੈ ਤੇ ਕੰਮ ਤੂੰ ਪਸ਼ੂ ਵਾਲੇ ਕਰਦਾ, ਕਈ ਵਾਰੀ ਐਂ ਕਹਿ ਦਿੰਦੇ ਹਾਂ ਨਾ ਆਪਾਂ। ਸੋ ਇਸ ਕਰਕੇ ਉਸ ਸਮੇਂ ਵੀ ਇਹੋ ਜਿਹੇ ਸਨ ਕਹਿੰਦੇ ਕਰਤੂਤਾਂ, ਜਿਹਨਾਂ ਦੀਆਂ ਪਸ਼ੂਆਂ ਵਰਗੀਆਂ ਸੀਗੀਆਂ, ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ, ਆਪਦੇ ਆਪ ਆਪਣੀ ਹੋਮੇ ਦੇ ਵਿੱਚ ਆਪਦੇ ਹੰਕਾਰ ਦੇ ਵਿੱਚ ਹੀ ਫਿਰਦੇ ਸੀਗੇ। ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਧਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਕੇ ਸਤਿਗੁਰੂ ਪਿਆਰੇ ਗੁਰੂ ਸਾਹਿਬ ਗ੍ਰਹਿ ਵਿਖੇ ਪਹੁੰਚੇ ਹੈ, ਉਹ ਗਰੀਬ ਮਿਸਤਰੀ ਭਾਈ ਲਾਲੋ ਦੇ ਗ੍ਰਹਿ ਵਿਖੇ ਪਹੁੰਚੇ, ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਗਿਆ। ਹੁਣ ਗੁਰੂ ਸਾਹਿਬ ਬੈਠੇ ਆ ਮੀਰ ਮਰਦਾਨਾ ਤੇ ਆਪਣਾ ਬਾਲਾ ਸੰਧੂ ਨਾਲ ਹੈ। ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਬਜਾ, ਬਾਣੀ ਆਈ ਹੈ ਕਿਹੜੀ ਬਾਣੀ, ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਤਾ ਮਟਾਈ। ਬਾਲਾ ਸੰਧੂ ਚੌਰ ਕਰਦਾ ਏ ਤੇ ਮੀਰ ਮਰਦਾਨਾ ਰਬਾਬ ਵਜਾਉਂਦਾ ਏ ਤੇ ਗੁਰੂ ਵਾਸਤੇ ਉਸ ਗਰੀਬ ਦੀ ਕੁੱਲੀ ਦੇ ਘਰੇ ਰਬਾਬ ਤਾਂ ਵੱਜੀ ਪਰ ਸੁਣੀ ਕਿਹਨੂੰ, ਆਸ਼ਕਾਂ ਨੂੰ ਸੁਣੀ, ਆਸ਼ਕਾਂ ਨੂੰ। ਜੇ ਕਿਤੇ ਬੀਨ ਵੱਜਦੀ ਹੋਵੇ ਸੱਪ ਉਧਰ ਮੇਲਿਆ ਤੁਰਿਆ ਜਾਂਦਾ, ਜੇ ਕਿਤੇ ਬੀਨ ਵੱਜਦੀ ਹੋਵੇ। ਗੁਰੂ ਦੇ ਆਸ਼ਕ ਉਸ ਪਾਸੇ ਜਾਂਦੇ ਹੈ ਜਿੱਥੇ ਗੁਰੂ ਕਿਰਪਾ ਕਰਦਾ। ਹੁਣ ਉੱਥੇ ਰਬਾਬ ਤਾਂ ਵੱਜੀ, ਸੁਣੀ ਕਿਹਨੂੰ, ਗੁਰੂ ਦੇ ਚਰਨਾਂ ਦੇ ਜੋ ਆਸ਼ਕ ਹੈ ਉਹ ਕੀਲੇ ਹੋਏ ਮਿਲਦੇ ਹੋਏ ਸਭ ਦੀ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉੱਥੇ ਆਉਂਦੇ ਆ ਤੇ ਗੁਰੂ ਸਾਹਿਬ ਕਿਰਪਾ ਕਰਕੇ ਜਿਵੇਂ ਉੱਥੇ ਨਾਮ ਦੀਆਂ ਦਾਤਾਂ ਵੰਡ ਰਹੇ ਹੈ ਔਰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹੈ ਉਸ

0: ਕਰਤਾਰ ਦਾ, ਲੋਕਾਂ ਦੇ ਦੁਨਿਆਵੀ ਪੁਰਸ਼ਾਂ ਦੇ ਜਿਹੜੇ ਭਰਮ ਭੁਲੇਖੇ ਆ ਉਹ ਦੂਰ ਕਰਨ ਵਾਸਤੇ ਆਏ ਆ। ਨਾਨਕ ਨਿਰੰਕਾਰ ਜਿਹਨਾਂ ਨੂੰ ਭੁਲੇਖੇ ਪਏ ਹੈ ਵੀ ਸਾਰਾ ਕੁਝ ਸਾਡਾ ਕੋਲ ਹੀ ਆ, ਅਸੀਂ ਹਾਂ, ਪਰ ਗੁਰੂ ਸਾਹਿਬ ਨੇ ਗਰੀਬਾਂ ਨੂੰ ਨਵਾਜਿਆ ਹੈ, ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਰਬਾਬ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਵੱਜ ਰਹੀਆਂ ਹਨ, ਸਿੱਖ ਸੰਗਤਾਂ ਆ ਰਹੀਆਂ, ਲੰਗਰ ਚੱਲ ਪਏ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਗਰੀਬ ਸਿੱਖ ਭਾਈ ਲਾਲੋ ਦੇ, ਬਾਜਰੇ ਦੇ, ਕੋਧਰੇ ਦੇ ਪ੍ਰਸ਼ਾਦੇ ਛਕੇ ਹੈ। ਪ੍ਰੇਮ ਦਾ ਪਦਾਰਥ ਤਾਂ ਬਹੁਤ ਮਿੱਠਾ ਹੁੰਦਾ ਹੈ। ਗੁਰੂ ਨਾਨਕ ਮਹਾਰਾਜ ਮੀਰ ਮਰਦਾਨੇ ਨੂੰ ਕਹਿੰਦੇ ਆ, ਹੁਣ ਛਕ ਲੈ ਜਿੰਨਾ ਮਰਜ਼ੀ ਛਕਣਾ ਹੈ, ਤੂੰ ਕਹਿੰਦਾ ਏ ਮੈਨੂੰ। ਗੁਰੂ ਨਾਨਕ ਮਹਾਰਾਜ ਨੇਤਰ ਬੰਦ ਕਰਾ ਕੇ ਕਿਤੇ ਕਿਤੇ ਲੈ ਜਾਂਦੇ ਆ, ਕਿਤੇ ਕਿਤੇ ਲੈ ਜਾਂਦੇ ਆ। ਸੀਖ ਕਲੰਦਰ ਗੁਰੂ ਨਾਨਕ ਮਹਾਰਾਜ ਮਹਾਰਾਜ ਨੇ ਦੋਨਾਂ ਨੂੰ ਕਹਿਣਾ ਕਿ ਨੇਤਰ ਬੰਦ ਕਰ ਲਓ, ਪੌਣਾ ਤੇ ਸੁਰਤੀ ਤੇ ਸਵਾਰ ਹੋ ਗਏ, ਕਿਤੇ ਕਿਤੇ ਲੈ ਜਾਂਦੇ ਆ, ਕਿਤੇ ਕਿਤੇ ਲੈ ਜਾਂਦੇ ਆ। ਮੀਰ ਮਰਦਾਨਾ ਗੁਰੂ ਸਾਹਿਬ ਦੇ ਨਾਲ ਸਵਾਲ ਜਵਾਬ ਕਰਦਾ, ਸੱਚੇ ਪਾਤਸ਼ਾਹ ਤੁਹਾਨੂੰ ਤਾਂ ਨਾ ਕੋਈ ਦੁੱਖ ਹੈ, ਨਾ ਸੁੱਖ ਹੈ, ਨਾ ਭੁੱਖ ਹੈ, ਨਾ ਖੁਸ਼ੀ ਹੈ, ਨਾ ਗਮੀ, ਨਾ ਪਿਆਸ ਹੈ, ਤੁਸੀਂ ਤਾਂ ਸਮਦ੍ਰਿਸ਼ਟੀ ਹੋ, ਜਾਂ ਤਾਂ ਸਾਨੂੰ ਵੀ ਆਪਣੇ ਵਰਗੇ ਬਣਾ ਲਾ ਵੀ ਸਾਨੂੰ ਇਹ ਜਿਹੜੀ ਭੁੱਖ ਹੈ ਦੁੱਖ ਹੈ ਮਜਬੂਰੀ ਨਾ ਕਰੇ। ਕਈ ਵਾਰੀ ਜੀ ਵੀ ਤਾਲੂ ਇਹਨਾਂ ਲੱਗ ਜਾਂਦੀ ਹੈ, ਪਾਣੀ ਮੰਗਦੀ ਹੈ ਆ ਦੇ ਕੁਛ ਖਾਣ ਵਾਸਤੇ, ਤੁਸੀਂ ਉਵੇਂ ਲਈ ਫਿਰਦੇ ਰਹਿੰਦੇ ਹੋ। ਹੁਣ ਉਹਦੇ ਕੋਲ ਪਦਾਰਥ ਪਏ ਆ, ਜਦੋਂ ਮਰਦਾਨਾ ਹਟਣ ਲੱਗਿਆ ਗੁਰੂ ਸਾਹਿਬ ਕਹਿੰਦੇ ਮਰਦਾਨਾ ਬੜੀ ਛੇਤੀ ਹਟ ਗਿਆ, ਹੋਰ ਛਕ ਲਾ, ਹੋਰ ਛਕ ਲਾ ਗਿਆ। ਤੂੰ ਹੀ ਕਹਿੰਦਾ ਹੁਣ ਆ ਭੁੱਖਾ ਲਈ ਫਿਰਦਾ, ਕਿਤੇ ਭੁੱਖੇ ਰੱਖ ਕੇ ਨਾ ਮੈਨੂੰ ਮਾਰ ਦਿਓ। ਮਹਾਰਾਜ ਕਹਿੰਦੇ ਅੱਜ ਜਿੰਨਾ ਮਰਜ਼ੀ ਤ੍ਰਿਪਤ ਹੋ ਜਾ, ਉਹ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਗੁਰੂ ਸਾਹਿਬ ਦੇ ਇਤਿਹਾਸ ਬੜੇ ਉੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ, ਗੁਰੂ ਸਾਹਿਬ ਸਾਨੂੰ ਚੜ੍ਹਦੀ ਕਲਾ ਘਰ ਪਰਿਵਾਰ ਸੁੱਖ ਸ਼ਾਂਤੀ ਬਖਸ਼ਣ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੋ ਨਿਧੇ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚੇਤਾਵੇ ਚੇਤਾਵਨ ਕਾ ਸਰਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਦਾ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨੇ ਦਾਣਿਆਂ ਦੇ ਧਾਣ, ਨੇ ਉੱਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਪਿਤਾ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬੇਨਤੀ, ਜੋਦੜੀ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮੇਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ, ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ, ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਢਾਡੀ ਵਾਰਾਂ ਗੁਰਤਿਹਾਸਿਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬਿਨ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ, ਬੇਅੰਤ ਸੰਗਤਾਂ ਨੇ ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀਆਂ ਭਰੀਆਂ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨਾ ਹੈ,

ਭੁਲਚੁਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ, ਜਿਨ ਮਿਲੇ ਆਪ ਜੀ ਕਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿਣਾ ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ ਖੁਆਰ।

सतनाम वाहिगुरु साहिब जीओ जीता समंद सागर नीर भरिया

ਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਣੈ।

ਸੁਰਠ ਮਹਲਾ ਪੰਜਵਾਂ ਜਿਤ ਪਾਰ ਬਰਮ ਚਿਤਿਆ ਸੋ ਘਰ ਦਈ ਵਸਾਇਆ ਜਿਤ ਪਾਰ ਬਰਮ ਚਿਤਿਆ ਸੋ ਘਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸੱਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਸਜੇ ਹੋਏ ਦਰਬਾਰ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਸੀ, ਜੁੜਮਿਲ ਬੈਠੇ ਸੀ।

ਧੰਨਵਾਦ ਹੈ ਸਤਿਕਾਰਯੋਗ ਗੁਰੂ ਸਵਾਰੇ ਢਾਡੀ ਜਥੇ ਦਾ ਮਾਣਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਤੇ ਉਹਨਾਂ ਦੇ ਜਥੇ ਦਾ ਜੋ ਆਪ ਜੀ ਨੂੰ ਗੁਰਜਸ ਢਾਡੀ ਵਾਰਾਂ ਗੁਰ ਇਤਿਹਾਸ ਦੇ ਨਾਲ ਆਪ ਜੀ ਨੂੰ ਜੋੜ ਰਹੇ ਸਨ ਤੋ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ। ਬਖਸ਼ਿਸ਼ ਸਰੂਪ ਆਵਡ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਹੈ। ਪਾਤਸ਼ਾਹ ਮਿਹਰ ਕਰਨ ਬਖਸ਼ਿਆ ਭਾਵੇਂ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ, ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੈ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ ਤੋ ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ। ਆਪ ਜਿਹਨਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕਾ ਲੰਗਰ ਆਈ ਹੋਈ ਸਾਰੀ ਸੰਗਤ ਵਾਸਤੇ ਸੇਵਕ ਪਰਿਵਾਰਾਂ ਵੱਲੋਂ ਤਿਆਰ ਕੀਤਾ ਗਿਆ। ਸਾਰੀ ਸੰਗਤ ਨੇ ਆਪੋ ਆਪਣੀ ਲੋੜ ਮੁਤਾਬਕ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਦਨ ਦੀਤ ਖੋਲ ਕਵਟ।

ਪਾਈ ਜਨਕੀ ਪੈਜ ਸਵਾਰੇ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਅਧਾਰੇ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਿਓ ਸੰਸਾਰੇ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਿਓ ਸੰਸਾਰੇ ਰਹਾ ਸਾਰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜੋ ਜਾਨੋ ਤੋਂ ਰੱਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾ ਗੁਰ ਉਪਦੇਸ ਸਾਧ ਕੀ ਸੰਗਤ ਬਿਨਸੋ ਸਗਲ

ਨੇ ਸੁਨ ਅਨਹਤ ਬਿਸਮ ਭਏ ਬਿਸਮਾਦ ਅਨਦ ਪਿਆ ਨਾਨਕ ਮਨ ਸਾਚਾ

ਕਿਆ ਤਿਸ ਗੁਰ ਕੈ ਜਾਈਏ ਪੁਲਹਾਰੈ ਤਿਸ ਗੁਰ ਕੇ ਜਾਈਏ ਪੁਲਹਾਰੀ ਸਦਾ ਸਦਾ ਹੋ ਪਾਰ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ

ਨਾਨਕ ਗੁਰ ਨਿਸਤਾਰਿਆ ਸਾਰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨਗਤ ਪਾਵੈ ਮਿਟੈ ਕਲੇਸ਼ ਤ੍ਰਾਸ ਸਭ ਨਾਸੈ ਸਾਧ ਸੰਗ ਹਿਤ ਲਾਭ ਰਹਾਉ ਹਰ ਹਰ ਹਰ ਹਰ ਹਨ ਹਰ ਮਨ ਅਰਾਧੇ ਰਸਨਾ ਹਰ ਜਸ ਗਾਵੈ ਤਜਬ ਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ

ਹੋਵੇ ਸਾਰਕ ਮਹੱਲਾ ਪੰਜਵਾਂ ਆਪਣੇ ਗੁਰ ਪੂਰੇ ਪਲਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਣ ਹਾਰੇ ਰਹਾ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰੇ ਆਨਿਉ ਭਾਵ ਤਿਆਗ ਜਨ ਸਗਲੈ ਚਰਨ ਕਮਲ ਰਿਧ ਧਾਰੇ

बार बार नमस्कारे सारक महला पनमा बिन हार है को कहां बतावो सो

ਚਾਲੋ ਸੁਖ ਸੇਤੀ ਘਰ ਜਾਵੋ ਸਾਰਕ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾ ਹੀ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੁਰਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਟੇ ਸੁਖ ਸਹਿ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੁ ਨਾਨਕ ਗੁਰਬੰਧਨ ਕਾਟੇ

ਉਪਾਉ ਆਨ ਬਿਸ਼ੂਤ ਆਨ ਬਿਭੂਤ ਮਿਥਿਆ ਕਰਮਾਨੋ ਸਾਚਾ ਇਹੋ ਸੁਭਾਵ ਜੀ ਪ੍ਰਾਨ ਮੁਕਤ ਕੋ ਦਾਤਾ ਏਕਸ ਸੁਨ ਲਿਵਲਾਉ ਕਹੁ ਨਾਨਕ ਤਾਂ ਕੀ ਸਰਣਾਈ ਦੇਤ ਸਗਲ ਅਪਿਆਉ ਸਾਰਕ ਮਹੱਲਾ ਪੰਜਵਾਂ ਹੋਤੀ ਨਹੀਂ ਕਵਨ ਕਛ ਕਰਨੀ ਇਹ ਓਟ ਪਾਈ ਮਿਲ ਸੰਤੈ ਗੋਪਾਲ ਕੀ ਸਰਣੀ ਰਹਾ ਪੰਚ ਦੁਖ ਛਿਦਰ ਆ ਤਨ ਮੈਂ ਵਿਖੇ ਵਿਆਧ ਕੀ ਕਰਨੀ ਆਸ ਪਾਰ ਦਿਨਸ ਗਣ ਰਾਖੇ ਗ੍ਰਸਤ ਜਾਤ ਬਲ ਜਰਣੀ ਅਨਾਥੇ ਨਾਥ ਦਿਆਲ ਦੁਖ

ਪ੍ਰਸਰਣੀ ਸਾਰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨਪਾ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਐਨਸ ਪੂਰਨ ਨਾਦ ਰਹਾਉ ਸਿਮਰਤ ਸਾਤਮਾ ਸੁਖ ਪਾਈਐ ਮਿਟ ਜਾਏ ਸਗਲ ਵਿਖਾਰ ਹਰ ਹਰ ਲਾਭ ਸਾਧਸੰਗ ਪਾਈਐ ਘਰ ਲੈ ਆਵੋ ਸਲਾਦ ਸਭ ਤੇ ਉੱਚੋ ਤੇ ਉੱਚੋ ਅੰਤ ਨਹੀਂ ਮਰਜਾਦ ਵਰਣ ਸਾਕੋ ਨਾਨਕ ਮਹਿਮਾ ਪੇਖ ਰਹੇ ਬਿਸਮਾਦ ਸਾਰਗ ਮਹੱਲਾ ਪੰਜਵਾ ਆਇਓ ਸੁਣਨ ਪੜਨ ਕੋ ਪਾਣੀ ਨਾਮ ਵਿਸਾਰ ਲਕੇ ਅਨਲਾਰਚ ਬਿਰਥਾ ਜਨਮ ਸਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਕਥ ਕਹਾਣੀ ਲਾਭ ਲੇਹੋ ਹਰ ਦੈ ਅਰਧ ਹੋ ਛੁਟਕੇ ਆਪਣ ਜਾਣੀ ਉਦਮ ਸਖਤ ਸਿਆਣਪ ਤੁਮਰੀ ਦੇਹਤਾ ਨਾ ਵਿਖਾਣੀ ਸਹੀ ਭਗਤ ਪਉ ਸੇ ਲਾਗੇ ਨਾਨਕ ਜੋ ਪ੍ਰਪਾਣੀ ਸਾਰਕ ਮਹੱਲਾ ਪੰਜਵਾਂ ਧਨਵੰਤ ਨਾਮ ਕੇ ਬਨਜਾਰੇ ਸਾਂਝੀ ਕਰਹੋ ਨਾਮ ਤਨ ਖਾਟੋ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡ ਹੁਕਾਵਟ ਹੋਏ ਨਿਰਪੈਰਾ ਸੋ ਪ੍ਰਭ ਸੰਗ ਨਿਹੋਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਵਣਜੋ ਸੱਚ ਧਨ ਸੰਚੋ ਕਬੂ ਨਯਾ ਫੁਹਾਰੇ ਖਾਤ ਖਰਚਤ ਕਿਛ ਨਖੁੱਟਤ ਨਾਹੀ ਅਗੰਤ ਭਰੇ ਭੰਡਾਰੇ ਕਹੁ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੇ ਸਾਰਕ ਮਹੱਲਾ ਪੰਜਵਾਂ ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ ਕਵਨ ਮੂਲ ਤੇ ਮਾਨਖ ਕਰਿਆ ਇਹੋ ਪ੍ਰਤਾਪ ਤੁਹਾਰ ਰਹਾਉ ਜੀ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਏ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਗਲ ਕਟਾਂ ਆਧਾਰਾ ਕੋਈ ਨ ਜਾਣੇ ਤੁਮਰੀ ਗਤ ਮਿਤ ਆਪੇ ਏਖ ਪਸਾਰਾ

ਭਾਗੇ ਏਕ ਸਬਿਨ ਕਿਛ ਹੋਰ ਨ ਜਾਣੈ ਅਵਰ ਉਪਾਵ ਤਿਆ ਕੀ ਰਹਾਉ ਮਨ ਬਚ ਕ੍ਰਮ ਅਰਾਧੇ ਹਰ ਹਰ ਸਾਧ ਸੰਗ ਸੁਖ ਪਾਇਆ ਅਨੰਦ ਬਨੋਦ ਅਕਥ ਕਥਾ ਰਸ ਸਾਚੇ ਸਹਿ ਸਮਾਇਆ।

ਸਰਗ ਮਹੱਲਾ ਪੰਜਵਾਂ ਜਾਤੇ ਸਾਧੂ ਸਰਣ ਗਹੇ ਸਾਂਤ ਸਹਿਜ ਮਨ ਪਿਓ ਪ੍ਰਗਾਸਾ ਬਿਰਥਾ ਕਛ ਨ ਰਹੇ ਰਹਾ ਹੋ ਕਿਰਪਾਲ ਨਾਮ ਜੋ ਆਪਣਾ ਬੇਨਤੀ ਇਹ ਕਹੇ ਆਨ ਬਿਹਾਰ ਬਿਸਰਿਤ ਬਿਸਰੇ ਪ੍ਰਭ ਸਿਮਰਤ

ਨਯਾਉ ਜੀ ਪ੍ਰਾਣ ਆਧਾਰ ਤੇਰਾ ਤੂੰ ਨਿਥਾਵੇ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਾਧ ਬਰ ਜਾਉ ਸਾਰਕ ਮਹੱਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਤਿਆਉ ਮੁਕਤ

ਪੇਖਾ ਨਾਨਕ ਦਰਸ ਮਗਨ ਭਇਓ ਮਗਨ ਮਨ ਮੋਹਿਓ ਪੂਰਨ ਅਰਥ ਬਸੇਖਾ ਸਾਰਕ ਮਹਲਾ ਪੰਜਵਾਂ ਸਿਮਰਨ ਰਾਮ ਕੋ ਇੱਕ ਨਾਮ ਕਲ ਮਲ ਦਗਤ ਹੋਏ ਖਿਨ ਅੰਤਰ ਕੋਟ ਦਾਨ ਸ਼ਨਾਨ ਰਹਾ ਆਂਜਾਰ ਬਿਰਥਾ ਸਮਕਾਰਤ ਬਿਨ ਹਰ ਫੂਟ ਗਿਆਨ ਜਨਮ ਮਰਨ ਸੰਗਤ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸ਼ਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇ ਪੋ ਦਾਨ।

ਪਨ ਜਿਉ ਮੀਨਾ ਜੜ ਸੋ ਰਚਾਇਨੋ ਰਾਮ ਨਾਮ ਸੰਗ ਲੀਪਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂੰਦ ਪ੍ਰਾਣ ਸੁਖ ਥੀਵਨ ਸਾਰਖ ਮਹੱਲਾ ਪੰਜਵਾਂ।

ਸਾਰਕ ਮਹੱਲਾ ਪੰਜਵਾਂ। ਹਰ ਕੇ ਨਾਮ ਹੀਨ ਮਤ ਥੋਰੇ, ਸਿਮਰਤ ਨਾਹੇ ਸ੍ਰੀ ਧਰ ਠਾਕਰ। ਮ੍ਰਿਤ ਅੰਧ ਦੁਖ ਘੋਰੀ ਰਹਾਵ, ਹਰ ਕੇ ਨਾਮ ਸੋ ਪ੍ਰੀਤਨ ਲਾਗੇ। ਅਨਕ ਭੇਖ ਬਹੁ ਜੋਰੇ, ਟੂਟਤ ਬਾਰ ਨ ਲਾਗੇ ਤਾਖੋ, ਜੋ ਕਾਗਰ ਜਲ ਫੋਰੇ। ਕਰ ਕਿਰਪਾ ਭਗਤ ਰਸ ਦੀਜੈ, ਮਨ ਖਚਤ ਪ੍ਰੇਮ ਰਸ ਖੋਰੇ।

ਹੋਏ ਇਕੱਤਰ ਮਿਲੋ ਸੰਤ ਸਾਜਨ, ਗੁਣ ਗੋਬਿੰਦ ਨਿਤ ਕਾਇ ਰਹਾਉ। ਬਿਨ ਹਰ ਭਜਨ ਜੇਤੇ ਕਾਮ ਕਰੀਐ, ਤੇਤੇ ਬਿਰਥੇ ਜਾਇ। ਪੂਰਨ ਪਰਮਾਨੰਦ ਮਨ ਮੀਠੋ, ਤਿਸ ਬਿਨ ਦੂਸਰ ਨਾਇ। ਜਪ ਤਪ ਸੰਜਮ ਕਰਮ ਸੁਖ ਸਾਧਰ, ਤੁਰ ਨਾ ਕਛੂਏ ਲਾਏ।

ਕੋਇ ਦਾਨ ਦੇਹੇ ਨਾਨਕ ਆਪਣੇ ਕੋ ਚਰਨ ਜੀਵਾ ਸੰਤ ਧੋਏ ਸਾਰਕ ਮਹੱਲਾ ਪੰਜਵਾਂ ਜੀਵਤ

ਦੂਜੀ ਜਾਇ ਜੋ ਤੂੰ ਰਾਖੇ ਤਿਬ ਹੀ ਰਹਿਣਾ ਤੁਮਰਾ ਪਹਿਨੇ ਖਾਏ ਸਾਧ ਸੰਗਤ ਕੈ ਬਰ ਪਰ ਜਾਏ ਬਹੁੜ ਨ ਜਨਮੈ ਤਾਏ ਨਾਨਕ ਦਾਸ ਤੇਰੀ ਸਰਣਾਈ ਜੋ ਪਾਵੇ ਤਿਵੇ ਚਲਾਏ ਸਾਰਕ ਮਹੱਲਾ ਪੰਜਵਾਂ ਮਨ ਰੇ ਨਾਮ ਕੋ ਸੁਖ ਸਾਰ ਆਨ ਕਾਂ ਵਿਕਾਰ ਮਾਇਆ ਸਗਲ ਦੀ ਸਹਿ ਸਾਰਾ

ਸਾਧ ਸੰਗ ਉਧਾਰ ਸਾਰਖ ਮਹੱਲਾ ਪੰਜਵਾਂ ਬਿਰਾਜਤ ਰਾਮ ਕੋ ਪ੍ਰਤਾਪ ਆਦਿ ਬਿਆਦ ਉਪਾਸ ਸਭ ਨਾਸੇ ਬਿਨਸੈ ਤੀਨੇ ਤਾਪ ਰਹਾਉ ਤ੍ਰਿਸ਼ਨਾ ਬੁਧੀ ਪੂਰਨ ਸਭ ਆਸਾ ਚੂਕੇ ਸੋ ਸੰਤਾਪ ਗੁਣ ਗਾਵਤ ਅਚੁੱਤ ਅਬਨਾਸੀ ਮਨ ਤਨ ਆਤਮ ਤ੍ਰਾਪ ਸਾਰਕ ਮਹੱਲਾ ਪੰਜਵਾਂ ਅਤੁਰ ਨਾਮ ਬਿਨ ਸੰਸਾਰ ਤ੍ਰਿਵਤ ਨ ਹੋਵਤ ਕੂਕਰੀ ਆਸਾ ਇਤ ਲਾਗੋ ਵਿਖੇ ਆਸਾਰ ਰਹਾਉ ਕੈਠ ਗੌਰੀ ਆਪ ਫਲਾਇਓ ਜਨਮਤ ਬਾਰੂ ਪਾਰ ਹਰ ਕਾ ਸਿਮਰ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਆਰ ਹੋ ਕਿਰਪਾ ਦੀਨ ਦੁਖ ਪੰਜਨ ਤੇਰੀਆਂ ਸੰਤਾਂ ਕੀਰ ਪਾਰ ਤੇਰੀਆਂ ਸੰਤਾਂ ਕੀਰ ਪਾਰ ਸਾਰਕ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਪਨ

ਤਰਤਨਾ ਮਨ ਤਨ ਭੀਤਰ ਸੀਫਨ ਹਰ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਪਨ ਜੋ ਮੀਨਾ ਜਲਸੋਂ ਉਰਜਾਇਓ ਜਿਉਂ ਮੀਨਾ ਜਲਸੋ ਉਰਜਾਨੋ ਰਾਮ ਨਾਮ ਸੰਗ ਲੀਪਨ ਨਾਨਕ ਸੰਤ ਚਾਤਰ ਕੀ ਨਿਆਈ।

ਸਿਮਰਤ ਨਾਮ ਸਵਾਮੀ ਰਹਾਉ, ਸਾਜਨ ਮੀ ਸਖਾ ਹਰ ਮੇਰਾ, ਗੁਣ ਗੋਪਾਲ ਹਰ ਰਾਇਆ। ਵਿਸਨ ਜਾਏ ਨਿਮਖ ਹਿਰਦੇ ਤੇ, ਪੂਰੇ ਗੁਰੂ ਮਿਲਾਇਆ। ਕਰ ਕਿਰਪਾ ਰਾਖੇ ਦਾਸ ਆਪਣੇ, ਜੀ ਚੰਤ ਬਸ ਜਾ ਕੈ। ਏਕਾ ਲਿਵ ਪੂਰਨ ਪਰਮੇਸ਼ਰ, ਭਉ ਨਹੀਂ ਨਾਨਕ ਤਾਕੈ। ਸਾਰਗ ਮਹੱਲਾ ਪੰਜਵਾਂ, ਜਾ ਕੇ ਰਾਮ ਕੋ ਫਲ ਹੋਏ। ਸਗਲ ਸਗਲ ਮਨੋਰਥ ਪੂਰਨ ਤਾਹੂ ਕੇ, ਦੁਖ ਨ ਵਿਆਪੇ ਕੋਈ ਰਹਾਉ। ਜੋ ਜਨ ਭਗਤ ਦਾਸ ਨਿਜ ਪ੍ਰਭ ਕਾ, ਸੁਣ ਜੀਵਾਂ ਤਿਸ ਸੋਏ। ਉਦਮ ਕਰੋ ਦਰਸ਼ਨ ਪੇਖਣ ਕੋ, ਕਰਮ ਕਰਮ ਕਰੋ।

ਪਜਰ ਬਿਖ ਬਿਆਦੀ ਸਿਰ ਉਠਾਈ ਪੋਟ ਉਘਰ ਗਈਆ ਖਿਨਹਿ ਪੀਤਰ ਜਮੈ ਗ੍ਰਾਸੇ ਤੋਟ ਪਸ ਪ੍ਰੇਤ ਉਦਰ ਗਰ ਤਪ ਅਨਕ ਜੋਨੀ ਲੇਟ ਪਜ ਸਾਧ ਸੰਤ ਗੋਪਿੰਦ ਨਾਨਕ ਕਛ ਨਾ ਆ

ਜਾਣੇ ਉਧਰ ਦੈ ਪੇਖਿਓ ਮਾਇਆ ਗਈ ਆ ਹਾਟ ਕਿਰਬਖ ਕਰਤ ਕਰਤ ਪਛਤਾਵੈ ਕਬਨੁ ਸਾ ਕੇ ਸ਼ਾਂਟ ਨਿੰਦਕ ਜਮ ਦੋਤੀ ਆਏ ਸੰਘਾਰਿਓ ਦੇਪੈ ਮੁੰਡਕੀ ਉਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਥਾ ਮਨ ਆਪਣਾ ਕੀਨੋ ਪਾਟ ਸਾਰਕ ਮਹੱਲਾ ਪੰਜਵਾਂ ਟੂਟੀ ਨਿੰਦਕੀ ਅਬ ਅਧਕੀ ਬੀਚ ਟੂਟੀ ਨਿੰਦਕੀ ਅਧ ਬੀਚ ਜਨਕਾ ਰਖਾਇਆ ਸਵਾਮੀ ਬੇਮੁਖ ਆਏ ਪਹੁੰਚੀ ਮੀਤ ਰਹਾ।

ਆਵੈ ਪ੍ਰਗਟ ਪਿਆ ਖੰਡੀ ਪ੍ਰਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਣ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ ਸਾਰਗ ਮਹੱਲਾ ਪੰਜਵਾਂ ਤ੍ਰਿਸ਼ਨਾ ਚਰਤ ਬਹੁ ਪ੍ਰਕਾਰ ਪੂਰਨ ਹੋਤ ਨ ਕਤਹੁ ਬਾਤੇ ਅੰਤ ਪਰਤੀ ਹਰ ਰਹਾਉ ਸ਼ਾਂਤ ਸੁਖ ਨ ਸਹਿਜ ਉਪਜੈ।

ਵਾਰ ਚਰਨ ਕਮਲ ਸਰਣਾਏ ਨਾਨਕ ਸਾਧ ਸਾਧ ਸਾਧ ਸਦਾ ਬਲਹਾਰ ਸਾਰਕ ਮਹੱਲਾ ਪੰਜਵਾਂ ਰੇ ਪਾਪੀ ਤੈ ਕਵਨ ਕੇ ਮਤਲੀਨ ਨਿਮਖ ਕਰੀਨਾ ਸਿਮਰ ਸਵਾਮੀ ਜੀਓ ਪਿੰਡ ਜਨ ਦੀਨ ਰਹਾਉ ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਰਲਾਟ ਕਰਤਾ ਤਾਂ ਹੋਵਤ ਦੀਨ ਮਹਾਮਾਰ ਵਿਕਾਰ ਬਾਧਾ ਅਨਕ ਜੋਨ ਪਰਮੀਨ ਗੋਬਿੰਦ ਵਿਸਰੈ ਕਵਨ ਦੁਖ ਗਨੀਐ ਸੁਖ ਨਾਨਕ ਹਰ ਪਤੀਨ ਸਾਰਕ ਮਹੱਲਾ ਪੰਜਵਾਂ ਮਾਈ ਰੀ ਚਰਣੈ ਓਟ ਗਹੇ ਦਰਸ਼ਨ ਪੇਖ ਮੇਰਾ ਮਨ ਮੋਹਿਓ ਦੁਰਮਤ ਜਾਤ ਰਹੀ ਰਹਾ ਅਗੇ ਅਕਾਲ ਊਚ ਅਬਨਾਸੀ ਕੀਮਤ ਜਾਤ ਨਾ ਕਹੇ ਜਲ ਥਲ ਪੇਖ ਪੇਖ ਮਨ ਬਿਕਸਿਓ ਪੂਰ ਰਿਹੋ ਸਰਬ ਮਹੀ ਦੀਨ ਦਿਆਲ ਪ੍ਰੀਤਮ ਮਨ ਮੋਹਨ

ਸੱਚੇ ਤੇਰੇ ਅਖਣ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੈ ਸੋ ਕਚਨ ਕਚ ਮਹੱਲਾ ਪਹਿਲਾ।

ਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਚਿਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ।

ਵਿੱਚ ਚੰਦ ਕੋ ਕਰੋੜੇ ਚਲਤ ਅਨੰਤ ਪਹਿ ਵਿੱਚ ਸਿੱਧ ਬੁੱਧ ਸੁਰਨਾਥ ਪਹਿ ਵਿੱਚ ਆੜਾਣੇ ਆਕਾਸ ਪਹਿ ਵਿੱਚ ਜੋਧ ਮਹਾਬਲ ਸੂਰ ਪਹਿ ਵਿੱਚ ਆਵੇ ਜਾਵੇ ਪੂਰ ਸਗਲਿਆ ਭੁਲਿਖਿਆ ਸੇ ਲੇਖ

0: ਇਹ ਜਿਉ ਬੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ।
1: ਵਾਹਿਗੁਰੂ
0: ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ। ਸਤਿਗੁਰ ਸਤਿਗੁਰ

ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰਕਟ ਜੰਤੁ ਪਾਇਆ, ਹੋਂ ਮੈਂ ਬੁੱਝੈ ਤਾਦਰ ਸੁੱਝੈ ਗਿਆਨ ਵਿਹੂਣਾ।

ਕੋੜ ਮੰਡਪ ਕੋੜ ਮਾੜੀ ਕੋੜ ਬੈਸਣ ਹਾਰ ਕੋੜ ਸੋਇਨਾ ਕੋੜ ਰੂਪਾ ਕੋੜ ਪਹਿਨਣ ਹਾਰ ਕੋੜ ਕਾਇਆ ਕੋੜ ਕੱਪੜ ਕੋੜ ਰੂਪਾ ਪਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੇ ਤੁਮਰਾ ਉਚੇ ਤੇ ਉਚਾ, ਸਗਲ ਸਮਗਰੀ ਤੁਮਰੇ ਸੂਤਰ ਧਾਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ, ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਚੇਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ, ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ, ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ
समूह साध संगत जी वालों कड़ा प्रसाद की देग हाजिर है, दर प्रवान होवे, प्रवान होया प्रसाद संगत विच वरताउण दी आग्या बख्शिश करनी, कृपा करो। पावन हुक्म दी दात बख्श के समूह संगत नूं निहाल करो, अखर वाधा घाटा भुल चुक माफ करनी, सरबादे कारज रास करने सही प्यारे मेल, जिन्हां मिलिया तेरा नाम चेते आवे, नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया पई अकाल की तबै चलायो, सब सिखन को हुक्म है गुरु मान, गुरु ग्रंथ जी मान्यो।

ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ।

नानक जे गुरमुख करहें सो परवान है।

0: ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੀਆਂ, ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਦੇ ਰਾਹੀਂ ਪਾਵਨ ਬਾਣੀ ਦਾ ਆਨੰਦ ਮਾਣਿਆ ਹੈ। ਗੁਰੂ ਦਰ ਦੇ ਸਤਿਕਾਰਤ ਕੀਰਤਨੀ ਜਥੇ ਪਾਸੋਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਤੇ ਵਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕੀਤੇ ਹਨ। ਸਤਿਗੁਰੂ ਕਿਰਪਾ ਕਾਰਨ ਬਖਸ਼ਿਆ ਹੋਇਆ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣ ਸਕੇ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਪ ਸੰਗਤਾਂ ਨੂੰ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਚਵਰ ਸ਼ਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਰਾ ਜ਼ਹੂਰ, ਸ਼ਬਦ ਗੁਰੂ, ਬਾਣੀ ਕੇ ਬੋਹਿਥ, ਅੰਮ੍ਰਿਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ, ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੇ ਅੱਜ ਦਾ ਜੋ ਪਾਵਨ ਉਪਦੇਸ਼ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਸਤ ਸੰਗਤ, ਆਓ ਇਸ ਪਾਵਨ ਪਵਿੱਤਰ ਉਪਦੇਸ਼ ਮੁੱਖ ਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਆਪਸ ਵਿੱਚ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਮੁੱਖ ਵਾਕ ਇੱਕ ਪੌੜੀ ਅਤੇ ਦੋ ਸਲੋਕਾਂ ਦੇ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 649 ਅਤੇ 650 ਦੇ ਉੱਤੇ ਸੁਭਾਇਮਾਨ ਹੈ। ਗੁਰੂ ਰਾਮਦਾਸ ਮਹਾਰਾਜ ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੀ ਰਾਗ ਸੋਰਠ ਵਿਚਲੀ ਵਾਰ ਵਿੱਚ ਇਹ ਉਪਦੇਸ਼ ਦਰਜ ਹੈ। ਦੋਵੇਂ ਸਲੋਕ ਗੁਰੂ ਅਮਰਦਾਸ ਮਹਾਰਾਜ ਦੇ ਨੇ ਪੌੜੀ, ਕਿਉਂਕਿ ਵਾਰ ਦਾ ਮੂਲ ਸਰੂਪ ਹੈ ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪਹਿਲੇ ਸਲੋਕ ਵਿੱਚ ਆਖਿਆ ਹੈ ਕਿ ਜਿਹੜਾ ਬ੍ਰਾਹਮਣ ਹੁੰਦਾ ਹੈ ਉਹਦੇ ਲੱਛਣ ਕੀ ਹੁੰਦੇ ਨੇ। ਜਿਵੇਂ ਬੰਦਾ ਆਪਣੇ ਸੁਭਾਅ ਤੋਂ ਪ੍ਰਗਟ ਹੁੰਦਾ ਹੈ, ਉਹਦਾ ਸੁਭਾਅ ਜਿਹੜਾ ਹੈ ਉਹ ਤੈਅ ਕਰਦਾ ਹੈ ਵੀ ਅਸਲ ਵਿੱਚ ਬੰਦਾ ਹੈ ਕੀ। ਹੁਣ ਕਈ ਵਾਰ ਤੇ ਜਿਹੜਾ ਸੁਭਾਅ ਹੈ ਉਹ ਬੜਾ ਬਨੌਟੀ ਹੁੰਦਾ ਹੈ। ਜਿਵੇਂ ਆਪਾਂ ਅਮੂਮਨ ਦੁਨੀਆਂ ਵਿੱਚ ਵਿਚਰਦੇ ਹਾਂ ਤੇ ਵਿਰਲੇ ਟਾਵਿਆਂ ਨੂੰ ਛੱਡ ਕੇ ਜਿਹੜਾ ਸੁਭਾਅ ਸਾਡਾ ਸੰਸਾਰ ਵਿੱਚ ਹੁੰਦਾ ਹੈ, ਘਰ ਤੋਂ ਬਾਹਰ ਪਰਿਵਾਰ ਤੋਂ ਬਾਹਰ ਹੁੰਦਾ ਹੈ, ਉਹ ਬੜਾ ਬਨੌਟੀ ਜਿਹਾ ਹੁੰਦਾ ਹੈ। ਤੋ ਅਸਲੀ ਸੁਭਾਅ ਸਾਰਿਆਂ ਦਾ ਛਿਪਿਆ ਰਹਿੰਦਾ ਹੈ। ਤੋ ਅਸਲੀ ਸੁਭਾਅ ਕਦੋਂ ਪ੍ਰਗਟ ਹੁੰਦਾ ਹੈ? ਜੇ 2-4 ਮਹੀਨੇ 6 ਮਹੀਨੇ ਤੁਸੀਂ ਕਿਸੇ ਬੰਦੇ ਦੇ ਨਾਲ ਰਹਿੰਦੇ ਹੋ ਫਿਰ ਤੁਹਾਨੂੰ ਉਹਦਾ ਜਿਹੜਾ ਅਸਲੀ ਸੁਭਾਅ ਹੈ, ਉਹਦਾ ਵਿਹਾਰ ਹੈ, ਉਹ ਦਰਅਸਲ ਵਿੱਚ ਪਤਾ ਲੱਗਦਾ ਹੈ। ਹੁਣ ਦੋ ਤਰ੍ਹਾਂ ਦੀ ਖੇਡ ਹੈ, ਇੱਕ ਹੈ ਬੰਦੇ ਦਾ ਬਨੌਟੀ ਸੁਭਾਅ। ਬਨੌਟੀ ਸੁਭਾਅ ਜਿਹੜਾ ਹੈ ਉਹ ਬਦਲਦਾ ਰਹਿੰਦਾ ਹੈ। ਆਪਣੇ ਤੋਂ ਉੱਚੇ ਨੂੰ ਵੇਖੇਗਾ ਤੇ ਸੁਭਾਅ ਹੋਰ ਹੋਵੇਗਾ, ਆਪਣੇ ਤੋਂ ਨੀਵੇਂ ਨੂੰ ਵੇਖੇਗਾ ਤੇ ਸੁਭਾਅ ਹੋਰ ਹੋਵੇਗਾ, ਛੋਟੇ ਨੂੰ ਵੇਖੇਗਾ ਸੁਭਾਅ ਹੋਰ ਤਰ੍ਹਾਂ ਦਾ ਹੈ, ਵੱਡੇ ਨੂੰ ਵੇਖੇਗਾ ਤੇ ਸੁਭਾਅ ਹੋਰ ਤਰ੍ਹਾਂ ਦਾ ਹੈ, ਅਮੀਰ ਨੂੰ ਵੇਖੇਗਾ ਸੁਭਾਅ ਹੋਰ ਤਰ੍ਹਾਂ ਦਾ ਹੈ, ਗਰੀਬ ਨੂੰ ਵੇਖੇਗਾ ਤੇ ਸੁਭਾਅ ਹੋਰ ਤਰ੍ਹਾਂ ਦਾ ਹੈ। ਤੋ ਇੱਕ ਤਰੀਕੇ ਨਾਲ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜੀ ਪਰਸਨੈਲਿਟੀ ਹੈ, ਇਹ ਜਿਹੜਾ ਸੁਭਾਅ ਹੈ, ਇਹ ਸਟੇਬਲ ਨਹੀਂ ਹੈਗਾ, ਇੱਕ ਨਹੀਂ ਹੈਗਾ। ਵੱਡਿਆਂ ਦੇ ਸਾਹਮਣੇ ਝੁਕਾਅ ਵਾਲਾ ਹੈ, ਨੀਵਿਆਂ ਦੇ ਸਾਹਮਣੇ ਅਫਰੇਵੇਂ ਵਾਲਾ ਹੈ, ਹੰਕਾਰ ਵਾਲਾ ਹੈ। ਤੋ ਸੁਭਾਅ ਨੂੰ ਜਾਣਨ ਦੇ ਲਈ ਕੀ ਹੁੰਦਾ ਹੈ ਵੀ ਜੇ 2-4 ਮਹੀਨੇ ਤੁਸੀਂ ਕਿਸੇ ਦੇ ਨਾਲ ਰਹਿੰਦੇ ਹੋ ਉਹਦੇ ਸੁਭਾਅ ਦੇ ਅਸਲੀ ਲੱਛਣ ਜਿਹੜੇ ਨੇ ਉਹ ਪ੍ਰਗਟ ਹੁੰਦੇ ਨੇ, ਤੇ ਨਹੀਂ ਤੇ ਸਤਿਗੁਰ ਦੀ ਬਾਣੀ ਦਾ ਇਹ ਵਾਕ ਬੜਾ ਢੁਕਵਾਂ ਹੈ ਜਿੱਥੇ ਗੁਰਦੇਵ ਮਹਾਰਾਜ ਕਹਿੰਦੇ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਗੱਲਾਂ ਕਰਕੇ ਜਿਹੜਾ ਸੁਭਾਅ ਬਣਿਆ ਹੋਇਆ ਉਹਦੇ ਮੁਤਾਬਕ ਤੇ ਮੈਂ ਬਹੁਤ ਚੰਗੀ ਹਾਂ,
ਤੋਂ ਗੁਰਦੇਵ ਨੇ ਇਹ ਵੀ ਬਚਨ ਬਾਣੀ ਦੇ ਵਿੱਚ ਰੱਖਿਆ ਕਿ ਇੱਕ ਬੰਦਾ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ ਹੈ, ਪਰ ਉਹਦਾ ਸੁਭਾਅ ਉਹਦੇ ਲੱਛਣ ਦੱਸਣਗੇ ਵੀ ਇਹ ਸੱਚੀ ਮੁੱਚੀ ਬ੍ਰਾਹਮਣ ਹੈ ਕਿ ਨਹੀਂ ਹੈ। ਜਿਵੇਂ ਕਿਸੇ ਵੀ ਵੇਖੋ ਖੇਤਰ ਵਿੱਚ ਤੁਸੀਂ ਇਸ ਗੱਲ ਨੂੰ ਲੈ ਸਕਦੇ ਹੋ ਵੀ ਕੋਈ ਬੰਦਾ ਆਪਣੇ ਆਪ ਨੂੰ ਗ੍ਰੰਥੀ ਕਹਿੰਦਾ ਹੈ, ਕਥਾਵਾਚਕ ਕਹਿੰਦਾ ਹੈ, ਰਾਗੀ ਕਹਿੰਦਾ ਹੈ, ਤਾਂ ਪਹਿਲੇ ਦਿਨ ਉਹ ਆਵਾਜ਼ਾਂ ਫੜ ਕੇ ਬੈਠਾ, ਦੋ ਚਾਰ ਸ਼ਬਦ ਉਹਨੇ ਗਾਏ, ਤੁਸੀਂ ਆਖਿਆ ਵੀ ਬਾ ਕਮਾਲ ਭਾਈ ਸਾਹਿਬ ਨੇ ਕੀਰਤਨ ਕੀਤਾ, ਬੜਾ ਕਮਾਲ ਦਾ ਰਾਗੀ ਹੈ। ਹੁਣ ਜਦੋਂ ਉਹਨੂੰ ਦੋ ਚਾਰ ਮਹੀਨੇ ਕੀਰਤਨ ਕਰਨਾ ਪਿਆ ਤੇ ਫਿਰ ਤੁਹਾਨੂੰ ਪਤਾ ਲੱਗਾ ਵੀ ਨਹੀਂ, ਐਸਾ ਨਹੀਂ ਹੈ। ਹੁਣ ਤੁਹਾਡਾ ਨਜ਼ਰੀਆ, ਤੁਹਾਡੀ ਸੋਚ ਜਿਹੜੀ ਹੈ ਉਹਦੇ ਪ੍ਰਤੀ ਬਿਲਕੁਲ ਚੇਂਜ ਹੋ ਗਈ, ਬਦਲ ਗਈ। ਹੁਣ ਉਹਦੇ ਵਿੱਚ ਕੀ ਸੀ ਜਿਹੜਾ ਪਹਿਲੇ ਦਿਨ ਦਾ ਪ੍ਰਭਾਵ ਸੀ ਉਹ, ਕਿਉਂਕਿ ਸੰਸਾਰ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਇਹਦੇ ਵਿੱਚ ਕੰਮ ਕਰਦੀਆਂ ਨੇ, ਕਹਿੰਦੇ ਫਸਟ ਇੰਪ੍ਰੈਸ਼ਨ ਇਜ਼, ਜਿਹੜਾ ਪਹਿਲਾ ਇੰਪ੍ਰੈਸ਼ਨ ਹੈ ਉਹ ਹੀ ਸਾਰਾ ਕੁਝ ਹੈ, ਪਰ ਨਹੀਂ, ਇੱਦਾਂ ਨਹੀਂ ਹੈ। ਜਾਂ ਮੈਂ ਕੱਲ ਵੀ ਐਤਵਾਰ ਦੇ ਦੀਵਾਨ ਵਿੱਚ ਵੀ ਇਹ ਗੱਲ ਆਖੀ ਸੀ ਵੀ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਬਣਾਈਆਂ ਜਾਂਦੀਆਂ ਨੇ, ਚਲੋ ਇਹ ਹਰ ਇੱਕ ਦੇ ਆਪੋ ਆਪਣੇ ਤਜਰਬੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਹੁੰਦੀਆਂ ਨੇ। ਇਹ ਨਹੀਂ ਹੈ ਵੀ ਜਿੰਨੇ ਇਹ ਗੱਲ ਕਹੀ ਹੈ ਉਹਨੇ ਕੋਈ ਗਲਤ ਕਹੀ ਹੈ, ਮਸਲਾ ਗਲਤ ਸਹੀ ਦਾ ਨਹੀਂ, ਪਰ ਇਹਦਾ ਇੱਕ ਦੂਜਾ ਪੱਖ ਵੀ ਹੁੰਦਾ ਹੈ। ਜਿਵੇਂ ਕਿਹਾ ਜਾਂਦਾ ਹੈ ਵੀ ਨਵਾਂ ਨੌ ਦਿਨ ਅਤੇ ਪੁਰਾਣਾ 100 ਦਿਨ। ਹੁਣ ਇਹ ਜਿਹੜੀ ਗੱਲ ਹੈ ਇਹ ਕੋਈ ਅਕੱਟ ਸੱਚਾਈ ਨਹੀਂ ਹੈਗੀ ਵੀ ਜੇ ਤੁਸੀਂ ਆਖੋ ਵੀ ਮੈਂ ਇਹਦੇ ਹਿਸਾਬ ਨਾਲ ਆਪਣੇ ਜੀਵਨ ਨੂੰ ਬਸਰ ਕਰਨਾ ਹੈ ਤੇ ਇਹ ਕੋਈ ਵਾਜਬ ਗੱਲ ਵੀ ਨਹੀਂ ਹੈ। ਹੁਣ ਅੱਜ ਕੱਲ੍ਹ ਤੁਸੀਂ ਵੇਖੋ ਵੀ ਜਿੱਦਾਂ ਜਿੱਦਾਂ ਦੀਆਂ ਨਵੀਆਂ ਚੀਜ਼ਾਂ ਆ ਗਈਆਂ ਨੇ, ਕੋਈ ਸਮਾਂ ਸੀ ਜਦੋਂ ਸਾਇੰਸ ਨੇ, ਜਦੋਂ ਕਿਸੇ ਵੀ ਖੇਤਰ ਵਿੱਚ ਇੰਨੀ ਤਰੱਕੀ ਨਹੀਂ ਸੀ, ਅੱਜ ਤਰੱਕੀ ਜ਼ਿਆਦਾ ਹੋ ਗਈ, ਬਹੁਤ ਸਾਰੀਆਂ ਚੀਜ਼ਾਂ ਟਿਕਾਊ ਵੀ ਮਿਲ ਜਾਂਦੀਆਂ ਨੇ, ਬੜੀਆਂ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਨਾ ਵਿਗੜਗੀਆਂ ਅਤੇ ਦੁਬਾਰਾ ਬਣਦੀਆਂ ਹੀ ਨਹੀਂ, ਨਾ ਵਿਗੜਨ ਅਤੇ ਭਾਵੇਂ ਨਾ ਹੀ ਵਿਗੜਨ। ਤੋ ਹਰ ਇੱਕ ਬੰਦੇ ਦਾ ਇੱਕ ਆਪਣਾ ਤਜਰਬਾ ਹੈ, ਐਕਸਪੀਰੀਅੰਸ ਹੈ, ਉਸ ਐਕਸਪੀਰੀਅੰਸ ਦੇ ਹਿਸਾਬ ਨਾਲ ਜੇ ਉਹਨੇ ਕੋਈ ਗੱਲ ਕਹੀ ਹੈ ਤਾਂ ਉਹਦਾ ਤਜਰਬਾ ਹੈ, ਉਹ ਸਾਡਾ ਨਹੀਂ ਹੈਗਾ। ਹੁਣ ਤਾਂ ਕਰਕੇ ਉਹ ਜਿਹੜੀ ਗੱਲ ਹੈ ਨਾ ਵੀ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ, ਨਹੀਂ, ਅੱਜ ਕੱਲ੍ਹ ਨਵੀਆਂ ਚੀਜ਼ਾਂ ਵੀ ਜਿਹੜੀਆਂ ਨੇ ਹੋ ਸਕਦਾ ਵੱਧ ਟਿਕ ਜਾਣ। ਇਹ ਹਰ ਚੀਜ਼ ਦੇ ਦੋ ਪੱਖ ਨੇ। ਤੋ ਮੈਂ ਗੱਲ ਕਰ ਰਿਹਾ ਸੀ ਵੀ ਲੱਛਣ ਦੀ, ਸੁਭਾਅ ਦੀ, ਵੀ ਇੱਕ ਸੁਭਾਅ ਜਿਹੜਾ ਹੈ ਬੜਾ ਬਨੌਟੀ ਸੁਭਾਅ ਹੈ। ਮੈਂ ਤੁਹਾਨੂੰ ਮਿਲਾਂਗਾ, ਚਾਹੀਦਾ ਤੇ ਨਹੀਂ ਹੈ ਇਹ ਗੱਲ, ਪਰ ਮੇਰਾ ਸੁਭਾਅ ਬੜਾ ਬਨੌਟੀ ਜਿਹਾ ਹੋਵੇਗਾ ਕਿਸੇ ਨੂੰ ਮਿਲਣ ਦਾ, ਜੇ ਖਾਸ ਕਰਕੇ ਮੇਰੇ ਸਾਹਮਣੇ ਕੋਈ ਉਹ ਹੋਵੇਗਾ ਜਿਹਦੇ ਕੋਲੋਂ ਮੈਨੂੰ ਕੋਈ ਸਵਾਰਥ ਹੈ, ਕੋਈ ਲਾਲਚ ਹੈ, ਕੋਈ ਜਿਹੜਾ, ਕਿਉਂਕਿ ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੈ। ਹੁਣ ਇਹ ਜਿਹੜਾ ਬਨੌਟੀ ਸੁਭਾਅ ਹੈ, ਤੁਸੀਂ ਇਹਦੀ ਪ੍ਰਤੱਖ ਇਗਜ਼ਾਮਪਲ ਵੇਖੋ ਵੀ ਦੁਨੀਆਂ ਇਹ ਗੱਲ ਕਹਿੰਦੀ। ਫਿਰ ਇੱਕ ਇਗਜ਼ਾਮਪਲ, ਇੱਕ ਪ੍ਰਵਰਬ ਵੀ ਹੈ ਵੀ ਜੇ ਰੋਣਾ ਨਹੀਂ ਆਉਂਦਾ ਤਾਂ ਰੋਣ ਵਰਗਾ ਮੂੰਹ ਬਣਾ ਲਓ, ਜਾਣੀ ਕਿ ਇੱਕ ਬਨੌਟੀ ਸੁਭਾਅ ਨੂੰ ਸੰਸਾਰ ਨੇ ਬੜਾ ਪ੍ਰੈਫਰ ਕੀਤਾ ਹੈ ਵੀ ਜੇ ਤੁਸੀਂ ਕਿਸੇ ਦੇ ਘਰ ਵਿੱਚ ਗਏ ਹੋ, ਉੱਥੇ ਕੋਈ ਗੱਲਬਾਤ, ਕੋਈ ਵਾਰਤਾ ਉੱਦਾਂ ਦੀ ਚੱਲ ਰਹੀ ਹੈ, ਜੇ ਤੁਹਾਨੂੰ ਰੋਣਾ ਨਹੀਂ ਆ ਰਿਹਾ ਤੁਸੀਂ ਬਨੌਟੀ ਸੁਭਾਅ ਬਣਾ ਲਓ। ਤੁਸੀਂ ਕਦੀ ਵੇਖਿਓ ਆਮ ਤੌਰ ਉੱਤੇ ਨਾ ਜਿੱਥੇ ਮਰਗ ਹੋਈ ਹੁੰਦੀ ਹੈ ਜਾਂ ਜਿੱਥੇ ਕੋਈ ਇੱਦਾਂ ਦਾ ਆਪਾਂ ਕਹਿੰਦੇ ਗਮੀ ਦਾ ਕੋਈ ਇਵੈਂਟ ਚੱਲ ਰਿਹਾ ਹੋਵੇ, ਉੱਥੇ ਬੱਚਾ ਹੱਸ ਵੀ ਪਵੇ ਨਾ, ਅਤੇ ਕਈ ਵਾਰ ਉਹਦੇ ਵੱਲ ਬੜਾ ਭੈੜਾ ਜਿਹੜਾ ਹੈ ਉਹ ਤੱਕਿਆ ਜਾਂਦਾ। ਹੁਣ ਇੱਥੇ ਗੱਲ ਸਮਝਣ ਵਾਲੀ ਇਹ ਹੈ ਵੀ ਬੱਚੇ ਦੇ ਸੁਭਾਅ ਦਾ ਉਹ ਲੱਛਣ ਹੈ, ਉਹ ਪ੍ਰਗਟ ਹੋਣਾ ਹੀ ਹੋਣਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਤੋ ਅਸਲੀ ਸੁਭਾਅ ਜਿਹੜਾ ਹੈ ਕਿਤੇ ਨਾ ਕਿਤੇ ਬੰਦੇ ਦਾ ਜਾ ਕੇ ਪ੍ਰਗਟ ਹੁੰਦਾ ਹੈ, ਉਹਦਾ ਪਤਾ ਲੱਗ ਜਾਂਦਾ ਤੁਹਾਨੂੰ, ਦੋ ਚਾਰ ਦਿਨ ਵਿੱਚ ਨਹੀਂ, ਚਾਰ ਪੰਜ ਦਿਨ ਵਿੱਚ ਨਹੀਂ। ਜੇ ਕਿਸੇ ਦੇ ਅਸਲੀ ਸੁਭਾਅ ਨੂੰ ਜਾਣਨਾ ਹੈ ਤੁਹਾਨੂੰ 5-6 ਮਹੀਨੇ ਉਹਦੇ ਨਾਲ ਸਪੈਂਡ ਕਰਨੇ ਪੈਣਗੇ, ਉੱਥੇ ਰਹਿਣਾ ਪਵੇਗਾ। ਦੂਜੀ ਗੱਲ ਹੈ ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਗੁੱਸੇ ਵਿੱਚ ਵੇਖੋ, ਗੁੱਸੇ ਦੇ ਵਿੱਚ, ਭਾਵੇਂ ਕਿ ਗੁੱਸੇ ਵਿੱਚ ਬੰਦਾ ਬਹੁਤ ਸਾਰੀਆਂ ਗੱਲਾਂ ਕਹਿੰਦਾ ਵੀ ਹੈ, ਗੁੱਸੇ ਦੇ ਵਿੱਚ ਜਿਹੜੀ ਸ਼ਬਦਾਵਲੀ ਕਈ ਵਾਰ ਬੋਲੀ ਜਾਂਦੀ ਹੈ ਉੱਥੋਂ ਤੁਹਾਨੂੰ ਬੰਦੇ ਦਾ ਅਸਲੀ ਲੱਛਣ ਪਤਾ ਲੱਗਦਾ, ਉੱਦਾਂ ਨਹੀਂ ਲੱਗੇਗਾ, ਕਿਉਂਕਿ ਉਸ ਗੁੱਸੇ ਦੇ ਵਿੱਚ ਜਿਹੜਾ ਉਹਦੇ ਅੰਦਰ ਦਾ ਜ਼ਹਿਰ ਹੁੰਦਾ ਹੈ ਨਾ, ਜਿਹੜਾ ਉਹਨੇ ਬੜਾ ਛੁਪਾ ਕੇ ਰੱਖਿਆ ਹੁੰਦਾ, ਉਹ ਵੀ ਬਾਹਰ ਆ ਜਾਂਦਾ ਹੈ। ਤੋ ਲੱਛਣ ਮਹਾਰਾਜ ਕਹਿੰਦੇ ਨੇ ਬ੍ਰਾਹਮਣ ਦੇ ਲੱਛਣ ਕੀ ਹੋ ਸਕਦੇ ਨੇ, ਕਿੱਦਾਂ ਪਤਾ ਲੱਗੇਗਾ ਵੀ ਇਹ ਵਾਕਈ ਬ੍ਰਾਹਮਣ ਹੈ? ਵੇਖਣ ਨੂੰ ਤੇ ਸਾਰੇ ਬ੍ਰਾਹਮਣ ਨੇ, ਸਿੱਖ ਵੀ ਆਪਾਂ ਕਹਿ ਸਕਦੇ ਹਾਂ ਵੀ ਸਾਰੇ ਸਿੱਖ ਨੇ, ਨਜ਼ਰ ਕੋਈ ਮੇਰੇ ਵੱਲ ਵੇਖੇਗਾ ਤੇ ਕਹੇਗਾ ਨਾ ਵੀ ਇਹ ਸਿੱਖ ਹੀ ਹੈ।
ਕੋਈ ਤੁਹਾਡੇ ਵੱਲ ਵੇਖੇਗਾ ਤੇ ਕਵੇਗਾ ਇਹ ਸਿੱਖ ਹੀ ਹੈ। ਪਰ ਕੀ ਸਿੱਖ ਦੇ ਕੋਈ ਲੱਛਣ ਹਨ? ਉਹ ਕਦੋਂ ਪ੍ਰਗਟ ਹੁੰਦੇ ਨੇ? ਉਹਨਾਂ ਦਾ ਪਤਾ ਕਿਵੇਂ ਲੱਗਦਾ? ਤੂੰ ਮਹਾਰਾਜ ਬਾਣੀ ਚ ਕਹਿੰਦੇ ਨੇ ਫਿਰ ਵੀ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ, ਮਤਲਬ ਇੱਥੋਂ ਪ੍ਰਗਟ ਹੋ ਗਿਆ ਵੀ ਜੇ ਤੇ ਉਹ ਗੁਰੂ ਦੇ ਭਾਣੇ ਤੇ ਉਹਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਨਾ ਤੇ ਫਿਰ ਸਿੱਖ ਹੈ ਉਹ। ਤੇ ਜੇ ਉਹ ਗੁਰੂ ਦੇ ਭਾਣੇ ਤੇ ਗੁਰੂ ਦੀ ਰਜ਼ਾ ਤੋਂ ਮੂੰਹ ਫੇਰੀ ਫਿਰਦਾ ਹੈ ਨਾ ਤੇ ਫਿਰ ਉਹ ਸਿੱਖ ਨਹੀਂ ਹੈਗਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਸੇ ਵਿਛੜ ਚੋਟਾਂ ਖਾਵੇ, ਫਿਰ ਉਹ ਚੋਟਾਂ ਹੀ ਖਾਵੇਗਾ। ਤੋ ਗੁਰਦੇਵ ਨੇ ਅੱਜ ਵੀ ਜਿਹੜਾ ਖਿਆਲ ਪ੍ਰਗਟ ਕੀਤਾ, ਉਹਨਾਂ ਆਖਿਆ ਵੀ ਬ੍ਰਾਹਮਣ ਪੁਣਾ ਕਿਹਦਾ ਕਾਇਮ ਰਹਿੰਦਾ? ਕਿਹਨੂੰ ਕਹਿੰਦੇ ਨੇ ਬ੍ਰਾਹਮਣ? ਕੋਈ ਬ੍ਰਹਮੇ ਦੇ ਮੂੰਹ ਚੋਂ ਨਿਕਲਿਆ ਹੋਇਆ ਨਹੀਂ। ਮਹਾਰਾਜ ਨੇ ਬਚਨ ਰੱਖਿਆ, ਗੁਰੂ ਅਮਰਦਾਸ ਸਾਹਿਬ ਨੇ, ਉਹਨਾਂ ਕਿਹਾ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ। ਵੀ ਜਿਹੜਾ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦਾ ਨਾ, ਤੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਉਹ ਉਸ ਬ੍ਰਹਮ ਦੇ ਨਾਲ ਸਾਂਝ ਬਣਾਉਂਦਾ ਹੈ ਤੇ ਫਿਰ ਉਹਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ। ਫਿਰ ਉਹਨੂੰ ਤੁਸੀਂ ਕਹੋਗੇ ਵੀ ਇਹ ਸੱਚੀ ਕੌਣ ਹੈ? ਬ੍ਰਾਹਮਣ ਹੈ। ਹੁਣ ਕੋਈ ਡਾਕਟਰ ਹੋਵੇ, ਕੋਈ ਪ੍ਰੈਕਟਿਸ ਕਰਦਾ ਹੋਵੇ, ਕੋਈ ਨਰਸ ਹੋਵੇ, ਜੇ ਉਹਦੇ ਵਸਤਰ ਨਰਸ ਵਾਲੇ ਨੇ, ਉਹਦਾ ਪਹਿਰਾਵਾ ਕਿਸੇ ਵਕੀਲ ਵਾਲਾ ਹੈ, ਡਾਕਟਰ ਵਾਲਾ ਹੈ, ਪਰ ਉਹ ਉਸ ਚੀਜ਼ ਦੀ ਪ੍ਰੈਕਟਿਸ ਨਹੀਂ ਕਰ ਰਿਹਾ, ਉਸ ਚੀਜ਼ ਦਾ ਉਹ ਅਭਿਆਸ ਨਹੀਂ ਕਰ ਰਿਹਾ, ਤੇ ਕੱਲਾ ਉਹ ਕਾਲਾ ਕੋਟ ਵਕੀਲ ਵਾਲਾ ਜਾਂ ਉਹ ਚਿੱਟੀ ਨੀਲੀ ਡਰੈਸ ਨਰਸ ਵਾਲੀ ਜਿਹੜੀ ਹੈ ਉਹਨੂੰ ਇਹ ਨਹੀਂ ਕਹਿ ਸਕਦੀ ਵੀ ਇਹ ਵਾਕਈ ਨਰਸ ਹੈ, ਇਹ ਵਾਕਈ ਜਿਹੜਾ ਹੈ ਉਹ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ। ਕੇਵਲ ਸਿਰ ਤੇ ਲਈ ਹੋਈ ਟੋਪੀ, ਆ ਕਿੰਨੇ, ਮਤਲਬ ਤੁਸੀਂ ਵੇਖੋ ਆਪਾਂ ਇਸ ਮੁਲਕ ਵਿੱਚ ਰਹਿੰਦੇ ਹਾਂ, ਆ ਜਦੋਂ ਕੰਸਟਰਕਸ਼ਨ ਦਾ ਕੰਮ ਚੱਲਦਾ ਹੈ, ਕਿੰਨੇ ਲੋਕ ਐਸੇ ਹੁੰਦੇ ਨੇ ਜਿਹੜੇ ਸਿਰ ਤੇ ਟੋਪੀ ਪਲਾਸਟਿਕ ਵਾਲੀ ਉਹ ਪਾਉਂਦੇ ਨੇ, ਆਮ ਤੌਰ 'ਤੇ ਇੰਜੀਨੀਅਰ ਵੀ ਪਾਉਂਦੇ ਨੇ ਕਿਉਂਕਿ ਉਹਦਾ ਹੁੰਦਾ ਹੈ ਸੇਫਟੀ ਦਾ ਇਸ਼ੂ ਹੈ, ਸਿਰ ਦੇ ਉੱਤੇ ਪਾ ਲੈਂਦੇ ਨੇ, ਪਰ ਕੀ ਜਿਹੜੇ ਉੱਥੇ ਉਹੋ ਜਿਹੀ ਟੋਪੀ ਪਾ ਕੇ ਤੁਰੇ ਫਿਰਦੇ ਨੇ ਉਹ ਸਾਰੇ ਹੀ ਇੰਜੀਨੀਅਰ ਹੁੰਦੇ ਨੇ? ਸਾਰੇ ਤਾਂ ਇੰਜੀਨੀਅਰ ਨਹੀਂ ਹਨ। ਵੀ ਜੇ ਬੰਦਾ ਉਹਨਾਂ ਨੂੰ ਇਹ ਆਖੇ ਵੀ ਇਹ ਬੰਦਾ ਹੈ ਜਿਹਨੇ ਏਡੀ ਵੱਡੀ ਬਿਲਡਿੰਗ ਦੀ ਉਸਾਰੀ ਕਰਨੀ ਹੈ ਜਾਂ ਇਹਨੇ ਬਿਲਡਿੰਗ ਉਸਾਰਨੀ, ਨਹੀਂ, ਉਹ ਸਪੈਸ਼ਲ ਨੇ, ਉਹਨਾਂ ਦੀ ਉਸ ਚੀਜ਼ ਦੀ ਇੱਕ ਪੜ੍ਹਾਈ ਹੈ। ਤੇ ਜਦੋਂ ਉਹਨਾਂ ਦੇ ਸਾਹਮਣੇ ਕੋਈ ਨਕਸ਼ਾ ਰੱਖਿਆ ਜਾਣਾ ਨਾ ਤੇ ਉਹਨਾਂ ਦੇ ਅੰਦਰੋਂ ਉਹ ਗਿਆਨ ਪ੍ਰਗਟ ਹੋਣਾ ਜਿਹਨੂੰ ਆਪਾਂ ਇੰਜੀਨੀਅਰਿੰਗ ਕਹਿੰਦੇ ਹਾਂ, ਕਿਉਂਕਿ ਉਹਦੀ ਸੁਰਤ ਉੱਥੇ ਜੁੜੀ ਹੋਈ ਹੈ। ਇੱਦਾਂ ਹੀ ਰੱਬੀ ਸੁਭਾਅ ਜਿਹਦੇ ਅੰਦਰ ਪ੍ਰਗਟ ਹੋ ਰਿਹਾ ਹੈ, ਮਹਾਰਾਜ ਨੇ ਆਖਿਆ ਉਹ ਬ੍ਰਾਹਮਣ ਹੈ, ਹੋਰ ਕੋਈ ਬ੍ਰਾਹਮਣ ਨਹੀਂ ਹੁੰਦਾ। ਤੋ ਗੁਰਦੇਵ ਦਾ ਬਚਨ ਬੜਾ ਪਿਆਰਾ ਹੈ, ਮਹਾਰਾਜ ਨੇ ਇੱਥੇ ਆਖਿਆ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਜਿਹਨੇ ਗੁਰੂ ਦੇ ਸ਼ਬਦ ਵਿੱਚ ਆਪਣੀ ਬਿਰਤੀ ਨੂੰ ਜੋੜ ਲਿਆ, ਗੁਰੂ ਦੇ ਉਪਦੇਸ਼ ਵਿੱਚ ਜਿਹਨੇ ਆਪਣੇ ਆਪ ਨੂੰ ਲਾ ਲਿਆ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਆਖਿਆ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਰੱਬ ਨੂੰ ਚੇਤੇ ਕਰਦਾ ਹੈ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ। ਗੁਰਦੇਵ ਨੇ ਆਖਿਆ ਉਹਨੇ ਕੀ ਕਰਮ ਕਮਾਇਆ? ਉਹਨੇ ਆਪਣੇ ਆਪ ਨੂੰ ਜਾਪਤੇ ਵਿੱਚ ਰੱਖਿਆ, ਇਹ ਕਰਮ ਕਮਾਇਆ ਉਹਨੇ। ਉਹਨੇ ਜਪ ਕੀਤਾ, ਉਹਨੇ ਤਪ ਕੀਤਾ, ਤਪ। ਹੁਣ ਇਹ ਸਾਰੀ ਚੀਜ਼ ਰਿਲੇਟਡ ਹੈ ਬੰਦੇ ਦੀ ਆਪਣੀ ਬਾਡੀ ਦੇ ਨਾਲ, ਆਪਣੇ ਸਰੀਰ ਦੇ ਨਾਲ, ਕਿ ਉਹਨੇ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਕੀਤਾ। ਜਪ ਤਪ ਸੰਜਮ ਕਮਾਵੈ ਕਰਮ, ਗੁਰਦੇਵ ਕਹਿੰਦੇ ਨੇ ਸੀਲ ਸੰਤੋਖ ਕਾ ਰੱਖੈ ਧਰਮ, ਆਹ ਹੈ ਬ੍ਰਾਹਮਣ ਦੀ ਨਿਸ਼ਾਨੀ। ਸੀਲ ਦਾ ਅਰਥ ਹੁੰਦਾ ਜੀ ਮਿੱਠਾ ਸੁਭਾਅ, ਜਿਵੇਂ ਨਾ ਆਮ ਆਪਣੇ ਪਿੰਡਾਂ ਵਿੱਚ ਇੱਕ ਸ਼ਬਦ ਗਊ ਬਾਰੇ ਵਰਤਿਆ ਜਾਂਦਾ ਵੀ ਇਹ ਗਊ, ਇਹ ਮੱਝ ਬੜੀ ਸੀਲ ਹੈ, ਜਾਣੀ ਕਿ ਇਹ ਕਿਸੇ ਨੂੰ ਮਾਰਦੀ ਨਹੀਂ, ਇਹਦੇ ਸੁਭਾਅ ਵਿੱਚ ਬੜੀ ਮਿਠਾਸ ਹੈ। ਤੋ ਗੁਰਦੇਵ ਨੇ ਆਖਿਆ ਬ੍ਰਹਮ ਰੱਬ ਨਾਲ ਜੁੜੇ ਹੋਏ ਬੰਦੇ ਦੇ ਸੁਭਾਅ ਵਿੱਚ ਇੱਕ ਮਿਠਾਸ ਹੁੰਦੀ ਹੈ, ਤੇ ਉਹ ਕੋਈ ਬਨੌਟੀ ਮਿਠਾਸ ਨਹੀਂ ਹੈ, ਉਹ ਕੋਈ ਇੱਦਾਂ ਦੀ ਮਿਠਾਸ ਨਹੀਂ ਹੈ ਵੀ ਉੱਪਰੋਂ ਉੱਪਰੋਂ ਮਿਠਾਸ ਹੋਵੇ ਜਦੋਂ ਚਿੱਥਿਆ ਜਾਵੇ ਤੇ ਉਹ ਕੜੱਤਨ ਭਰੀ ਹੋਵੇ, ਨਹੀਂ, ਸੁਭਾਵਕ ਹੀ ਜਿਹੜੀ ਹੈ ਉਹਦੇ ਅੰਦਰ ਇੱਕ ਮਿਠਾਸ ਹੈ, ਉਹਨੂੰ ਕਿਸੇ ਚੀਜ਼ ਨੂੰ ਬਨੌਟੀ ਕਰਨ ਦੀ ਲੋੜ ਨਹੀਂ ਪੈਂਦੀ, ਉਹ ਜਿੱਦਾਂ ਦਾ ਹੈ ਉਦਾਂ ਦਾ ਹੈ, ਉਹ ਘਰ ਬਾਹਰ ਅੰਦਰ ਪਰਿਵਾਰ ਵਿੱਚ ਬਾਹਰ ਸੰਸਾਰ ਵਿੱਚ ਸਮਾਜ ਵਿੱਚ ਉਹਦਾ ਵਿਹਾਰ ਜਿੱਦਾਂ ਦਾ ਹੈ ਇੱਕੋ ਜਿਹਾ ਹੀ ਹੈ ਸਾਰਿਆਂ ਨਾਲ, ਗਰੀਬ ਸਾਹਮਣੇ ਅਮੀਰ ਸਾਹਮਣੇ ਉਹ ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਵਰਤਦਾ ਹੈ। ਤੋ ਕਈ ਪਰਸਨੈਲਿਟੀਆਂ ਅੱਜ ਵੀ ਆਪਾਂ ਨੂੰ ਮਿਲ ਜਾਂਦੀਆਂ ਨੇ ਆਲੇ ਦੁਆਲੇ ਵੇਖਣ ਵਿੱਚ,
ਵੀ ਜੇ ਉਹ ਕੁਰਸੀ ਤੇ ਬੈਠੇ ਨੇ ਤੇ ਉਹਨਾਂ ਉੱਠ ਕੇ ਸਾਰਿਆਂ ਨੂੰ ਹੀ ਮਿਲਣਾ, ਇਹ ਨਹੀਂ ਕਿ ਵੀ ਕੋਈ ਤਗੜਾ ਆਇਆ ਤੇ ਉਹਨੂੰ ਉੱਠ ਕੇ ਮਿਲੇ ਤੇ ਕੋਈ ਮਾੜਾ ਆਇਆ ਤੇ ਉੱਥੇ ਉਦਾਂ ਬੈਠੇ ਰਹੇ, ਕਿਉਂਕਿ ਉਹ ਉਹਨਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਚੀਜ਼। ਤੋ ਮਹਾਰਾਜ ਨੇ ਆਖਿਆ ਬ੍ਰਾਹਮਣ ਦੀ ਨਿਸ਼ਾਨੀ ਕੀ ਆਖਿਆ, ਸੀਲ ਸੰਤੋਖ। ਪਹਿਲੀ ਗੱਲ ਹੈ ਉਹਦੇ ਜੀਵਨ ਵਿੱਚ ਉਹਦਾ ਸੁਭਾਅ ਸੀਲ ਹੈ, ਸੀਲ ਦਾ ਸੁਭਾਅ ਹੈ ਮਿੱਠਾ ਸੁਭਾਅ, ਚੰਗਾ ਸੁਭਾਅ, ਨੇਕੀ ਕਰਨ ਵਾਲਾ, ਭਲਾ ਕਰਨ ਵਾਲਾ ਸੁਭਾਅ। ਦੂਜੀ ਮਹਾਰਾਜ ਨੇ ਗੱਲ ਆਖੀ ਸੰਤੋਖ, ਹੁਣ ਉਸ ਬ੍ਰਾਹਮਣ ਦੇ ਅੰਦਰ ਸੰਤੋਖ ਵੀ ਹੈ, ਉਹਨੇ ਆਪਣੇ ਜੀਵਨ ਵਿੱਚ ਸੰਤੋਖ ਦੇ ਗੁਣ ਨੂੰ ਧਾਰਨ ਕੀਤਾ। ਸੀਲ ਸੰਤੋਖ ਕਾ ਰੱਖਿਆ ਧਰਮ, ਆਖਿਆ ਬੰਧਨ ਤੋੜੇ ਹੋਵੇ ਮੁਗਤ। ਜੀਵਨ ਵਿੱਚੋਂ ਉਹਨੇ ਬੰਧਨਾਂ ਨੂੰ ਤੋੜ ਦਿੱਤਾ। ਬੰਧਨ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਬੰਦੇ ਨੂੰ ਬੰਧਨ 'ਚ ਵੜੇ ਹੋਏ ਨੇ। ਮੋਹ ਬੰਧਨ ਹੈ, ਮੋਹ ਤੋਂ ਵੱਡਾ ਬੰਧਨ ਕਿਹੜਾ ਹੋ ਸਕਦਾ? ਉਹ ਮੁਕਤ ਹੋ ਗਿਆ। ਫੋਟੋ ਆਂਡਾ ਭਰਮਕਾ ਮਨੇ ਪਿਆ ਪ੍ਰਗਾਸ਼, ਕਾਟੀ ਬੇਰੀ ਪਗਾਂ ਤੇ ਗੁਰਕੀਨੀ ਬੰਧ ਖਲਾਸ, ਉਹ ਬੰਧਨ ਮੁਕਤ ਹੋ ਗਿਆ। ਤੋ ਮਹਾਰਾਜ ਨੇ ਆਖਿਆ ਸੀਲ ਸੰਤੋਖ ਕਾ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ। ਸੋਈ ਬ੍ਰਾਹਮਣ ਪੂਜਣ ਜੁਗਤ, ਜਿਹੜਾ ਐਸਾ ਬ੍ਰਾਹਮਣ ਹੈ ਭਾਈ ਉਹਨੂੰ ਪੂਜਿਆ ਕਰੋ, ਉਹ ਪੂਜਣ ਦੇ ਯੋਗ ਹੈ। ਤੇ ਜਿਹੜਾ ਦੂਜਾ ਸੀ ਉਹਨੂੰ ਬਾਬੇ ਨੇ ਆਖਿਆ ਵੀ ਭਾਈ ਤੂੰ ਆਪਣੇ ਆਪ ਨੂੰ ਬ੍ਰਾਹਮਣ ਤੇ ਕਹਿ ਰਿਹਾ, ਪਰ ਦਰਅਸਲ ਦੇ ਵਿੱਚ ਤੇਰੀ ਖੇਡ ਇਹ ਹੈ ਵੀ ਬਾਹਰ ਭੇਖ ਕਰੇ ਕਨੇਰੇ, ਬਾਹਰੋਂ ਤੂੰ ਵੱਲੇ ਵੰਨ ਸੁਵੰਨੇ ਭੇਖ ਕਰਦਾ ਵਿਖਾਵੇ ਕਰਦਾ, ਬਾਹਰ ਭੇਖ ਕਰੇ ਕਨੇਰੇ ਅੰਤਰ ਵਿਖਿਆ ਉਤਰੀ ਘੇਰੇ, ਅੰਦਰ ਜਿਹੜੀ ਹੈ ਉਹ ਵਿਖਿਆ ਹੈ, ਜ਼ਹਿਰ ਹੈ, ਬਾਹਰੋਂ ਭੇਖ ਹੈ, ਬਾਹਰੋਂ ਵਿਖਾਵਾ ਹੈ। ਬਾਹਰ ਭੇਖ ਕਰੇ ਕਨੇਰੇ ਅੰਤਰ ਵਿਖਿਆ ਉਤਰੀ ਘੇਰੇ, ਅਵਰ ਉਪਦੇਸ਼ ਹੈ ਆਪ ਨਾ ਬੁੱਝੈ। ਉਹ ਮੇਰੇ ਵਰਗਾ ਬੈਠਾ ਉਪਦੇਸ਼ ਦੇ ਰਿਹਾ ਪਰ ਆਪ ਉਸ ਗੱਲ ਨੂੰ ਬੁੱਝਦਾ ਸਮਝਦਾ ਨਹੀਂ ਹੈ। ਅਵਰ ਉਪਦੇਸ਼ ਹੈ ਆਪ ਨਾ ਬੁੱਝੇ, ਐਸਾ ਬ੍ਰਾਹਮਣ ਕਹੀਂ ਨਾ ਸੀਜੈ। ਜਿਹੜਾ ਇਹੋ ਜਿਹਾ ਬ੍ਰਾਹਮਣ ਹੈ ਨਾ, ਉਹ ਕਦੀ ਬੰਦ ਖਲਾਸ ਨਹੀਂ ਹੋ ਸਕਦਾ, ਉਹਦਾ ਕਦੀ ਕਲਿਆਣ, ਉਹਦਾ ਕਦੀ ਭਲਾ ਨਹੀਂ ਹੋਣਾ। ਅਵਰ ਉਪਦੇਸ਼ ਹੈ ਆਪ ਨਾ ਬੁੱਝੇ, ਐਸਾ ਬ੍ਰਾਹਮਣ ਕਹੀਂ ਨਾ ਸੀਜੈ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਮਹਾਰਾਜ ਨੇ ਆਖਿਆ ਹੇ ਮੂਰਖ ਬ੍ਰਾਹਮਣ, ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਉਸ ਪ੍ਰਭੂ ਦੀ ਸੰਭਾਲ ਕਰ, ਤਾਂ ਹੀ ਤੇ ਤੂੰ ਬ੍ਰਾਹਮਣ ਬਣੇਗਾ ਨਾ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਦੇਖਤ ਸੁਣਤ ਤੇਰੇ ਹੈ ਨਾਲ, ਵੇਖ ਉਹ ਰੱਬ ਸੰਭਾਲ ਜਿਹੜਾ ਤੈਨੂੰ ਵੇਖਦਾ ਵੀ ਹੈ, ਜਿਹੜਾ ਤੈਨੂੰ ਸੁਣਦਾ ਵੀ ਹੈ, ਜਿਹੜਾ ਸਦਾ ਤੇਰੇ ਨਾਲ ਹੈ, ਤੇਰੇ ਅੰਦਰ ਹੈ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਦੇਖਤ ਸੁਣਤ ਤੇਰੇ ਹੈ ਨਾਲ, ਕਹੋ ਨਾਨਕ ਜੇ ਹੋਵੀ ਭਾਗ, ਮਾਣ ਛੋੜ ਹੇ ਬ੍ਰਾਹਮਣ। ਆਪਣੇ ਅੰਦਰ ਦੇ ਮਾਣ ਨੂੰ ਛੋੜ, ਹੰਕਾਰ ਨੂੰ ਛੱਡ, ਮਾਣ ਛੋੜ, ਗੁਰ ਚਰਨੀ ਲਾਗ, ਇਹਨੂੰ ਕਹਿੰਦੇ ਨੇ ਬ੍ਰਾਹਮਣ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਜਿਹੜਾ ਗੁਰੂ ਦੇ ਸ਼ਬਦ ਵਿੱਚ ਬਿਰਤੀ ਨੂੰ ਜੋੜ ਕੇ ਉਸ ਵਾਹਿਗੁਰੂ ਨੂੰ ਚੇਤਾ ਰੱਖਦਾ ਹੈ, ਉਹਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ। ਜਿਵੇਂ ਕੋਈ ਫੌਜੀ ਹੋਵੇ, ਉਹਦਾ ਕੋਈ ਪ੍ਰੋਟੋਕੋਲ ਹੈ, ਉਹਨੂੰ ਗੰਨ ਵੀ ਮਿਲੀ ਹੋਈ ਹੈ, ਉਹਨੂੰ ਵਰਦੀ ਵੀ ਮਿਲੀ ਹੋਈ ਹੈ, ਪਰ ਜੇ ਉਹਦੀ ਉਲੰਘਣਾ ਕਰਦਾ ਹੈ ਤੇ ਉਹਦਾ ਫਿਰ ਕੋਰਟ ਮਾਰਸ਼ਲ ਵੀ ਹੁੰਦਾ ਵੀ ਭਾਈ ਹੁਣ ਤੇਰਾ ਇਹ ਹੱਕ ਨਹੀਂ ਰਿਹਾ। ਕੋਰਟ ਮਾਰਸ਼ਲ ਹੈ ਵੀ ਜਦੋਂ ਸਾਰਿਆਂ ਦੇ ਸਾਹਮਣੇ ਖਿਲਾਰ ਕੇ ਉਹਨੂੰ ਤੇ ਉਹਦੇ ਕੋਲੋਂ ਉਹਦੇ ਇਖਤਿਆਰਾਂ ਨੂੰ ਖੋਹਿਆ ਜਾਂਦਾ, ਉਹਦੇ ਮੈਡਲਾਂ ਨੂੰ ਪੁੱਟਿਆ ਜਾਂਦਾ, ਉਹਦੇ ਸਟਾਰਾਂ ਨੂੰ ਪੁੱਟਿਆ ਜਾਂਦਾ ਵੀ ਹੁਣ ਤੂੰ ਇਸ ਦੇ ਯੋਗ ਨਹੀਂ ਰਿਹਾ, ਕਿਉਂਕਿ ਤੂੰ ਜਿਹੜਾ ਸਾਡਾ ਵਿਧੀ ਵਿਧਾਨ ਸੀ, ਫੌਜ ਤੇ ਆਖਰ ਹੁੰਦੀ ਬੜੀ ਕਠੋਰ ਹੈ ਜੀ, ਜਿਹੜੀ ਫੌਜ ਹੈ ਹੁਣ ਵੇਖੋ ਉਹਦੇ ਵਿੱਚ ਕਿਸੇ ਨੂੰ ਭਰਤੀ ਹੋਣ ਦੇ ਲਈ ਵੀ ਸਰੀਰਕ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਕੋਈ ਪੁਲਿਸ ਫੋਰਸ ਹੈ, ਮੰਨ ਲਓ ਹੁਣ ਕੈਨੇਡਾ ਦੀ RCMP ਹੈ, ਕੋਈ ਵੀ ਹੈ ਜਿਹੜੀ, ਕਿੰਨਾ ਉਹਦੇ ਵਿੱਚ ਜਿਹੜਾ ਹੈ, ਜਿਹੜੇ ਲੋਕ RCMP ਦੇ ਵਿੱਚ ਨੇ ਖਾਸ ਕਰਕੇ, ਉਹਨਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਤੋ ਉਹ ਸਾਰੀ ਮਿਹਨਤ ਦੇ ਬਾਅਦ ਫਿਰ ਬੰਦੇ ਨੂੰ ਇੱਕ ਅਹੁਦਾ ਜਿਹੜਾ ਹੈ RCMP ਦੇ ਵਿੱਚ ਮਿਲਿਆ, ਕੋਈ ਉਹਨੂੰ ਪੋਜੀਸ਼ਨ ਮਿਲੀ, ਤੇ ਜਿਸ ਦਿਨ ਉਹਨੇ ਬਹੁਤ ਵੱਡੀ ਉਲੰਘਣਾ, ਖਾਸ ਕਰਕੇ ਚਲੋ ਇੱਥੋਂ ਦਾ ਤੇ ਮੈਨੂੰ ਪਤਾ ਨਹੀਂ ਕੀ ਮਾਹੌਲ ਹੈ, ਪਰ ਇੰਡੀਆ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਜਦੋਂ ਕੋਈ ਫੌਜੀ ਉਸ ਕਾਨੂੰਨ ਦੀ ਉਲੰਘਣਾ ਕਰਦਾ, ਕੋਈ ਬਹੁਤ ਵੱਡਾ ਉਹਨੇ ਅਪਰਾਧ ਕੀਤਾ, ਮਿਸਯੂਜ਼ ਕਰ ਲਿਆ, ਤੇ ਉਹਦਾ ਕੋਰਟ ਮਾਰਸ਼ਲ ਹੁੰਦਾ, ਤੇ ਉਹਦੇ ਵਿੱਚ ਉਹਨੂੰ ਉਦਾਂ ਹੀ ਦਲੀਲ ਕੀਤਾ ਗਿਆ ਵੀ ਜਿਹੜੀਆਂ ਚੀਜ਼ਾਂ ਉਹਨੂੰ ਕਦੀ ਅਫਸਰਾਂ ਨੇ ਬੜੀਆਂ ਸਨਮਾਨ ਨਾਲ ਉਹਦੇ ਮੋਢੇ ਉੱਤੇ ਸਟਾਰ ਲਾਏ, ਉਹਨੂੰ ਫਿਰ ਪੁੱਟਿਆ ਗਿਆ ਵੀ ਤੂੰ ਇਹਦੇ ਯੋਗ ਨਹੀਂ, ਤੂੰ ਇੱਕ ਹੋਰ ਉਲੰਘਣਾ ਜਿਹੜੀ ਹੈ ਇਸ ਚੀਜ਼ ਦੀ ਕੀਤੀ ਹੈ। ਪਰ ਖਿਆਲ ਕਰਿਓ
ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੋ ਗੱਲ ਇੱਥੇ ਵੀ ਆਖੀ ਵੀ ਤੂੰ ਆਪਣੇ ਆਪ ਨੂੰ ਬਾਹਰੀ ਤੌਰ ਉੱਤੇ ਜਿਹੜਾ ਹੁਣ ਫਰਕ ਸਿਰਫ ਇੰਨਾ ਕੁ ਪੈਂਦਾ ਵੀ ਜਿਹੜੇ ਧਾਰਮਿਕ ਲੋਕ ਹੁੰਦੇ ਨੇ ਇਹਨਾਂ ਨੂੰ ਕੋਈ ਇੱਦਾਂ ਨਹੀਂ ਕਰ ਸਕਦਾ, ਇੱਥੇ ਥੋੜ੍ਹੀ ਜਿਹੀ ਖੇਡ ਵੱਖਰੀ ਹੈ। ਇੱਥੇ ਜਿਹੜੀ ਵਰਦੀ ਹੈ ਉਹ ਤੇ ਪਾ ਲਈ ਤੇ ਬੜੀ ਸੌਖੀ ਵੀ ਹੈ, ਕਈ ਵਾਰ ਪਾਉਣੀ ਬੜੀ ਸੌਖੀ ਹੈ, ਪਰ ਉਸ ਵਰਦੀ ਦੇ ਪਿੱਛੇ ਜਿਹੜਾ ਇੱਕ ਪੂਰੇ ਦਾ ਪੂਰਾ ਕੰਸੈਪਟ ਹੈ, ਜਿਹੜੀ ਵਿਚਾਰ ਸੀ ਉਹਨੂੰ ਜੇ ਧਾਰਨ ਨਹੀਂ ਕੀਤਾ ਤੇ ਉਹ ਸਾਰੀ ਖੇਡ ਐਸੀ ਹੈ ਵੀ ਬਿਨਾਂ ਡਿਗਰੀ ਤੋਂ ਕਿਸੇ ਬੰਦੇ ਨੇ ਕੀ ਕਰ ਲਿਆ, ਜਿਵੇਂ ਕੋਈ ਵਕੀਲ ਦੀ ਐਡਰੈਸ, ਵਕੀਲ ਦੀ ਡਰੈਸ ਪਾ ਲਵੇ, ਜਿਵੇਂ ਕੋਈ ਜਿਹੜਾ ਹੈ ਉਹ ਕਿਸੇ ਫੌਜੀ ਦੀ ਡਰੈਸ ਪਾ ਲਵੇ, ਬਿਨਾਂ ਡਿਗਰੀ ਤੋਂ ਬਿਨਾਂ ਸਮਝ ਤੋਂ ਕਿਸੇ ਨੇ ਜਿਹੜਾ ਹੈ ਉਹ ਆਪਣੇ ਸਰੀਰ ਦੇ ਉੱਤੇ ਕੋਈ ਨਰਸ ਦੀ ਡਰੈਸ ਪਾ ਲਈ, ਮਾਰੇਗਾ ਹੀ ਨਾ ਫਿਰ ਲੋਕਾਂ ਨੂੰ। ਹੁਣ ਧਾਰਮਿਕ ਦੁਨੀਆਂ ਵਿੱਚ ਸਾਡੇ ਵਿੱਚ ਵੀ ਖਾਸ ਕਰਕੇ ਮੈਂ ਖਿਮਾ ਚਾਹੁੰਦਾ, ਬਹੁਤ ਕੁਝ ਐਸਾ ਚੱਲਦਾ ਹੈ ਵੀ ਦਵਾ ਦਵ ਕਿਸੇ ਬੰਦੇ ਨੂੰ ਖੰਡੇ ਬਾਟੇ ਕੀ ਪੌਲ ਛਕਾ ਦਿਓ, ਭਾਵੇਂ ਉਹਦੇ ਲਈ ਉਹਦੀ ਤਿਆਰੀ ਹੋਵੇ ਨਾ ਹੋਵੇ। ਪਹਿਲਾਂ ਕਈ ਵਾਰ ਅਸੀਂ ਇੱਦਾਂ ਕਰ ਲੈਂਦੇ ਹਾਂ ਵੀ ਉਹਦੀ ਕੋਈ ਮਾਨਸਿਕ ਤਿਆਰੀ ਹੈਗੀ ਹੈ ਕਿ ਨਹੀਂ ਹੈਗੀ, ਉਹਦੇ ਨਾਲ ਸਾਡਾ ਬਹੁਤੀ ਵਾਰ ਹੁੰਦਾ ਨਾ ਵੀ ਫਲਾਨੇ ਬਾਬਾ ਜੀ ਨੇ ਜਿਹੜਾ ਹੈ ਉਹ ਹਜ਼ਾਰਾਂ ਦੇ ਇਕੱਠ ਨੂੰ, ਲੱਖਾਂ ਦੇ ਇਕੱਠ ਨੂੰ ਜਿਹੜਾ ਹੈ ਅੰਮ੍ਰਿਤ ਛਕਾ ਦਿੱਤਾ, ਕਿਰਪਾਨਾਂ ਪਵਾ ਦਿੱਤੀਆਂ, ਪਰ ਕੀ ਉਹਨਾਂ ਲੋਕਾਂ ਦੀ ਕੋਈ ਮਾਨਸਿਕ ਤਿਆਰੀ ਵੀ ਹੈਗੀ ਸੀ? ਮਾਨਸਿਕ ਤਿਆਰੀ ਤਾਂ ਕੋਈ ਨਹੀਂ ਉਹਨਾਂ ਦੀ। ਅਤੇ ਮੁੜ ਕੇ ਬਾਅਦ ਵਿੱਚ ਜਦੋਂ ਫਿਰ ਪਤਾ ਲੱਗਦਾ ਹੈ, ਫਿਰ ਉਹਨੇ ਵੀ ਪੰਥ ਦਾ ਜਿਹੜਾ ਹੈ ਉਹਨੂੰ ਮੀਡੀਆ ਦੇ ਵਿੱਚ ਜਲੀਲ ਹੋਇਆ ਵੀ ਬੰਦਾ ਉੱਤੋਂ ਦੀ ਕਿਰਪਾਨ ਪਾ ਕੇ ਅਤੇ ਆਹ ਜਿਹੜੇ ਕਾਰਜ ਸੀ ਇਹ ਕਰ ਰਿਹਾ ਸੀ। ਤੁਸੀਂ ਕਿਸੇ ਦੇ ਸੁਭਾਅ ਨੂੰ ਜਿੰਨਾ ਚਿਰ ਨਹੀਂ ਬਦਲਦੇ ਉਹਨਾਂ ਚਿਰ ਤੱਕ ਕਿਸੇ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ। ਅਸੀਂ ਛੋਟੇ ਜਿਹੇ ਬੱਚੇ ਦੇ ਹੱਥ ਦੇ ਵਿੱਚ ਕਦੀ ਗਨ ਥੋੜ੍ਹਾ ਦੇ ਦਿੰਦੇ ਹਾਂ, ਪਿਸਤੌਲ ਥੋੜ੍ਹਾ ਦੇ ਦਿੰਦੇ ਵੀ ਲੈ ਤੂੰ ਆ ਚਲਾਇਆ ਕਰ, ਉਹਦੀ ਮਾਨਸਿਕ ਤਿਆਰੀ ਉੱਦਾਂ ਦੀ ਨਹੀਂ ਨਾ ਹੈਗੀ, ਉਹ ਅੰਦਰੋਂ ਉੱਦਾਂ ਦਾ ਨਹੀਂ ਹੈ। ਹੁਣ ਬਾਹਰੋਂ ਤਾਂ ਉਹਨੇ ਕਰਮ ਕਮਾ ਲਿਆ, ਬਾਹਰੋਂ ਕਮਾ ਲਿਆ, ਅਤੇ ਮੈਂ ਕਈ ਵਾਰ ਵੇਖਿਆ ਆਪਣੀ ਮਤਲਬ ਹਯਾਤੀ ਜ਼ਿੰਦਗੀ ਦੇ ਵਿੱਚ, ਚਲੋ ਬਹੁਤੀ ਵੱਡੀ ਤਾਂ ਨਹੀਂ ਪਰ ਬੜੀ ਵਾਰ ਐਸਾ ਵੇਖਿਆ ਵੀ ਕਈ ਬੰਦੇ ਮਤਲਬ ਦੋ ਚਾਰ ਗੱਲਾਂ ਤੋਂ ਇੰਪ੍ਰੈਸ ਹੋ ਕੇ, ਪ੍ਰਭਾਵਿਤ ਹੋ ਕੇ ਉਹਨਾਂ ਨੇ ਜੇ ਪੌਲ ਛਕ ਲਈ ਤਾਂ ਮੁੜ ਕੇ ਉਹ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦੇ, ਕਹਿੰਦੇ ਹੁਣ ਸਾਡੇ ਨਾਲ ਦਾ ਹੋਰ ਕੌਣ ਹੈ। ਮਾਨਸਿਕ ਤਿਆਰੀ ਜਿਹੜੀ ਹੈ ਉਹ ਗੁਣ ਜਿਹੜੇ ਨੇ ਉਹ ਜੀਵਨ ਵਿੱਚ ਹੋਣੇ ਬਹੁਤ ਜ਼ਰੂਰੀ ਨੇ। ਤੋ ਇਹ ਤਿਆਰੀ ਜਿਹੜੀ ਹੈ ਇਹ ਪਹਿਲਾਂ ਵੀ ਚਾਹੀਦੀ ਹੈ, ਫਿਰ ਨਾਲ ਨਾਲ ਵੀ ਕਰਨੀ ਚਾਹੀਦੀ ਹੈ। ਇਹਦਾ ਇਹ ਅਰਥ ਨਹੀਂ ਹੈ ਵੀ ਜਦੋਂ ਇੱਕ ਰਾਂ ਖੰਡੇ ਬਾਟੇ ਕੀ ਪੌ ਲੈ ਲਈ, ਜਿਹੜਾ ਕੌਮੀ ਵਿਧਾਨ ਹੈ ਸਾਡਾ, ਵੀ ਉਹਨੂੰ ਧਾਰਨ ਕਰ ਲਿਆ ਤਾਂ ਮੁੜ ਕੇ ਨਹੀਂ ਚਾਹੀਦੀ। ਮਤਲਬ ਜਿਹੜੀ ਫੌਜੀ ਦੀ ਤਿਆਰੀ ਉਹ ਪਹਿਲਾਂ ਵੀ ਚਾਹੀਦੀ ਹੈ ਅਤੇ ਜਦੋਂ ਉਹ ਫੌਜ ਦੀ ਵਰਦੀ ਤਨ ਉੱਤੇ ਪਾ ਲੈਂਦਾ ਫਿਰ ਵੀ ਨਾਲ ਨਾਲ ਚਾਹੀਦੀ ਹੈ। ਇਹ ਤਾਂ ਦੋਵੇਂ ਚੀਜ਼ਾਂ ਨਾਲ ਨਾਲ ਚੱਲਣੀਆਂ ਨੇ। ਤੋ ਗੁਰੂ ਕਿਰਪਾ ਕਰੇ, ਸਤਿਗੁਰ ਨੇ ਬੜੀ ਪਿਆਰੀ ਗੱਲ ਇੱਥੇ ਆਖੀ, ਆਖਿਆ ਗੱਲ ਇਹ ਹੈ ਵੀ ਬ੍ਰਾਹਮਣ ਪੁਣਾ ਉਹਦਾ ਬਣਿਆ ਰਹਿੰਦਾ ਜਿਹੜਾ ਜੀਵਨ ਵਿੱਚ ਕੁਝ ਗੁਣ ਕਮਾਉਂਦਾ, ਜਿਹੜਾ ਰੱਬੀ ਗੁਣਾਂ ਨੂੰ ਧਾਰਨ ਕਰਦਾ। ਕੇਵਲ ਕੋਈ ਇੱਦਾਂ ਕਲੇਮ ਕਰ ਦੇਵੇ ਵੀ ਮੈਂ ਬ੍ਰਾਹਮਣ ਹੋ ਗਿਆ, ਵੀ ਮੈਂ ਬ੍ਰਹਮਾ ਦੇ ਮੁੱਖ ਤੋਂ ਨਿਕਲਿਆ, ਮੈਂ ਬ੍ਰਾਹਮਣ, ਇੱਦਾਂ ਨਹੀਂ ਹੁੰਦਾ। ਕਿਸੇ ਦੇ ਘਰੇ ਜੰਮ ਕੇ ਕੋਈ, ਜਿਵੇਂ ਇੰਜੀਨੀਅਰ ਦੇ ਘਰੇ ਜੰਮ ਕੇ ਕੋਈ ਇੰਜੀਨੀਅਰ ਥੋੜ੍ਹਾ ਬਣ ਜਾਂਦਾ, ਡਾਕਟਰ ਦੇ ਘਰੇ ਜਨਮ। ਹਾਂ, ਉਹਦਾ ਇੱਕ ਵਾਧਾ ਜ਼ਰੂਰ ਹੋ ਸਕਦਾ ਵੀ ਜਿੱਥੇ ਇੱਕ ਆਮ ਪਰਿਵਾਰ ਨੂੰ ਸਟਰਗਲ ਕਰਨੀ ਪੈਂਦੀ ਸੀ, ਉਹਦਾ ਬਾਪ ਦਾਦਾ ਵੀ ਡਾਕਟਰ ਸੀ ਅਤੇ ਉਹਦੇ ਲਈ ਉਹ ਕੰਮ ਥੋੜ੍ਹਾ ਜਿਹਾ ਈਜ਼ੀ ਹੋ ਗਿਆ, ਇੰਨਾ ਕੁ ਉਹਨੂੰ ਬੈਨੀਫਿਟ ਹੋ ਸਕਦਾ। ਪਰ ਨਰੋਲ ਕੋਈ ਬੰਦਾ ਇਹ ਆਖੇ ਵੀ ਮੈਂ ਇੰਜੀਨੀਅਰ ਦੇ ਘਰ ਵਿੱਚ ਜੰਮ ਪਿਆ ਇਸ ਕਰਕੇ ਮੈਂ ਕੀ ਬਣ ਗਿਆ ਹੁਣ, ਇੰਜੀਨੀਅਰ ਬਣ ਗਿਆ, ਮੈਂ ਡਾਕਟਰ ਦੇ ਘਰ ਵਿੱਚ ਜੰਮ ਪਿਆ ਮੈਂ ਡਾਕਟਰ ਬਣ ਗਿਆ, ਨਹੀਂ ਨਹੀਂ ਨਹੀਂ ਇੱਦਾਂ ਨਹੀਂ ਹੁੰਦਾ। ਤੋ ਸਿੱਖ ਦੇ ਘਰ ਵਿੱਚ ਜੰਮ ਕੇ ਵੀ ਕੋਈ ਇਕੱਲਾ ਸਿੱਖ ਨਹੀਂ ਜੇ ਬਣ ਜਾਂਦਾ। ਹਾਂ ਠੀਕ ਹੈ, ਉਹ ਵਾਧਾ ਹੈ ਇਸ ਚੀਜ਼ ਦਾ ਵੀ ਤੂੰ ਭਾਗਾ ਵਾਲਾ ਹੈ ਭਾਈ, ਤੈਨੂੰ ਜਨਮ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਮਿਲ ਗਏ, ਤੂੰ ਭਾਗਾ ਵਾਲਾ ਹੈ, ਤੈਨੂੰ ਜਨਮ ਤੋਂ ਸ਼ਬਦ ਗੁਰੂ ਮਿਲ ਗਿਆ, ਤੇਰੀ ਭਟਕਣਾ ਖਤਮ ਹੋ ਗਈ, ਤੂੰ ਇੱਥੇ ਆ ਜਾ ਕਰ। ਹੁਣ ਕਿਸੇ ਬੱਚੇ ਨੂੰ, ਕਿਸੇ ਬੱਚੇ ਦਾ ਘਰ ਵਿੱਚ ਜਨਮ ਹੋਇਆ, ਉਹਦੇ ਮਾਤਾ ਪਿਤਾ ਉਹਨੂੰ ਇਹ ਗੱਲ ਕਹਿੰਦੇ ਨੇ ਵੇਖ ਪੁੱਤ ਇੰਨਾ ਕੁਝ ਅਸੀਂ ਜਦੋਂ ਤੁਰੇ ਸੀ ਇੱਧਰ ਨੂੰ ਅਸੀਂ ਬੜੀ ਗਰੀਬੀ ਵੇਖੀ, ਬੜਾ ਕੁਝ ਹੰਢਾਇਆ, ਪਰ ਆਹ ਹੁਣ ਸਾਡੇ ਕੋਲ ਇੱਕ ਸਰਮਾਇਆ ਹੈ ਜਿਹੜਾ ਅਸੀਂ ਕਮਾਇਆ ਹੋਇਆ, ਉਸ ਬੱਚੇ ਲਈ ਬੜੀ ਬੈਨੀਫਿਟ ਵਾਲੀ ਗੱਲ ਹੈ, ਉਹਦੇ ਲਈ ਬੈਨੀਫਿਟ ਵਾਲੀ ਗੱਲ ਹੈ, ਉਹਦੇ ਲਈ ਲਾਭ ਵਾਲੀ ਗੱਲ ਹੈ। ਇੱਦਾਂ ਹੀ ਸਾਡੇ, ਅਸੀਂ ਸਿੱਖਾਂ ਦੇ ਘਰਾਂ ਵਿੱਚ ਜਨਮ ਲਿਆ, ਸਾਡੇ ਲਈ ਬੈਨੀਫਿਟ ਵਾਲੀ ਗੱਲ ਇਹ ਹੈ ਵੀ ਸਾਡੀ ਮਾਂ ਨੇ ਸਭ ਤੋਂ ਪਹਿਲਾਂ ਜਦੋਂ ਸਾਡਾ ਜਨਮ ਹੋਇਆ ਅਤੇ ਮੱਥਾ ਲਿਆਣ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟਿਕਾਇਆ, ਇਹ ਸਾਡੇ ਲਈ ਬੈਨੀਫਿਟ ਵਾਲੀ ਗੱਲ ਹੈ। ਅਤੇ ਦੂਜਾ ਇਹਦਾ ਪੱਖ ਇਹ ਹੈ ਵੀ ਜੇ ਮੈਂ ਇਹ ਸਮਝਾਂ ਵੀ ਮੈਂ ਸਿੱਖ ਦੇ ਘਰ ਵਿੱਚ ਜੰਮਣ ਕਰਕੇ ਹੀ ਸਿੱਖ ਬਣ ਗਿਆ, ਨਹੀਂ ਸਿੱਖੀ ਤਾਂ ਕਮਾਉਣੀ ਪੈਂਦੀ ਹੈ, ਸਿੱਖੀ ਤਾਂ ਉਸ ਲੀਹ ਉੱਤੇ ਹੌਲੀ ਹੌਲੀ ਚੱਲਣਾ ਪੈਣਾ, ਗੁਰਬਾਣੀ ਵਾਲੇ ਸੁਭਾਅ ਨੂੰ ਜੀਵਨ ਵਿੱਚ ਜਿਹੜਾ ਉਹ ਧਾਰਨ ਕਰਨਾ ਪੈਣਾ, ਫਿਰ ਗੱਲ ਬਣਨੀ ਹੈ। ਤੋ ਮਹਾਰਾਜ ਜੇ ਬ੍ਰਾਹਮਣ ਨੂੰ ਕਹਿੰਦੇ ਨੇ ਤਾਂ ਗੱਲ ਸਾਨੂੰ ਵੀ ਇਹ ਗੱਲ ਕਹਿੰਦੇ ਨੇ,
ਸਾਡਾ ਤੇ ਕੋਈ ਲਿਹਾਜ਼ ਹੁਣ ਜੇ ਮਹਾਰਾਜ ਉਹਨਾਂ ਨੂੰ ਕਹਿ ਸਕਦੇ ਨੇ ਤੇ ਜਿਹੜੇ ਸਾਡੇ ਵਰਗੇ ਇਹ ਕਲੇਮ ਕਰਦੇ ਨੇ ਵੀ ਅਸੀਂ ਤੇ ਗੁਰੂ ਸਾਹਿਬ ਦੇ ਆਪਣੇ ਆ ਤੇ ਫਿਰ ਗੁਰੂ ਸਾਨੂੰ ਤੇ ਦੋ ਚਪੇੜਾਂ ਮਾਰ ਕੇ ਵੀ ਕਹਿ ਸਕਦਾ ਵੀ ਨਹੀਂ ਪੁੱਤ ਤੁਸੀਂ ਧਿਆਨ ਦਿਓ ਇਸ ਗੱਲ ਵਾਲੇ ਬੰਨੇ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ। ਬ੍ਰਹਮਤ ਦਾ ਮਤਲਬ ਉਹਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ, ਉਹ ਕਾਇਮ ਰਹਿੰਦਾ ਉਸ ਚੀਜ਼ ਉੱਤੇ, ਤੇ ਜਿਹੜਾ ਨਹੀਂ ਚੇਤੇ ਕਰਦਾ ਉਹ ਮੈਂ ਕੋਰਟ ਮਾਰਸ਼ਲ ਵਾਲੀ ਗੱਲ ਤੁਹਾਨੂੰ ਕਹੀ ਵੀ ਫਿਰ ਉਹਦਾ ਅਗਲੇ ਭਾਵੇਂ ਜੋ ਮਰਜ਼ੀ ਹੋਵੇ, ਅਗਲੇ ਕਹਿੰਦੇ ਨੇ ਖਿੱਚ ਲਓ ਇਹਦੇ ਮੈਡਲ ਮੂਡਲ, ਕੋਈ ਲਾਭ ਨਹੀਂ ਹੈ, ਇਹ ਤੇ ਇਹਦਾ ਤੇ ਗਲਾਕ ਹੀ ਚੰਗਾ ਨਹੀਂ ਹੈ। ਤਿਸਦਾ ਬ੍ਰਹਮਤ ਰਹਿ ਇੱਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਹੁਣ 9 ਨਿਧੀਆਂ ਤੇ 18 ਸਿੱਧੀਆਂ ਨੂੰ ਲੋਕਾਂ ਨੇ ਬੜੀ ਮਹਾਨਤਾ ਦਿੱਤੀ ਸੀ। ਬਾਬੇ ਨੇ ਆਖਿਆ ਜਿਹਦੇ ਅੰਦਰ ਬ੍ਰਹਮ ਵਾਲਾ ਸੁਭਾਅ ਹੈ ਨਾ, ਆਹ 9 ਨਿਧੀਆਂ ਤੇ 18 ਸਿੱਧੀਆਂ ਕੋਈ ਚੀਜ਼ ਨਹੀਂ ਹੈ ਤੇ ਉਹਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ। ਹੁਣ ਪਿੱਛੇ ਕਿਹੜੀ ਚੀਜ਼ ਲੱਗਦੀ ਹੈ? ਜਿਹਦੀ ਤੁਹਾਨੂੰ ਪਰਵਾਹ ਨਾ ਹੋਵੇ ਨਾ, ਉਹ ਤਾਂ ਫਿਰ ਤੁਹਾਡੇ ਪਿੱਛੇ ਲੱਗਾ ਫਿਰਦਾ। ਸਤਿਗੁਰ ਨੇ ਆਖਿਆ 9 ਨਿਧੀਆਂ ਤੇ 18 ਸਿੱਧੀਆਂ ਨੂੰ ਲੋਕ ਬੜੀ ਮਹਾਨਤਾ ਦਿੰਦੇ ਨੇ, ਜਿਹੜਾ ਆਪਣੇ ਸੁਭਾਅ ਨੂੰ ਮਿੱਠਾ ਬਣਾਉਂਦਾ, ਜਿਹੜਾ ਆਪਣੇ ਸੁਭਾਅ ਵਿੱਚ ਸੰਤੋਖ ਧਾਰਨ ਕਰਦਾ, ਸਬਰ ਧਾਰਨ ਕਰਦਾ ਹੈ, ਜਿਹੜਾ ਆਪਣੇ ਸੁਭਾਅ ਨੂੰ ਗੁਣਾਂ ਨਾਲ ਭਰ ਲੈਂਦਾ ਹੈ, ਉਹਨੂੰ ਫਿਰ ਇਹਨਾਂ ਸਿੱਧੀਆਂ ਸੁੱਧੀਆਂ ਦੀ ਲੋੜ ਕੋਈ ਨਹੀਂ ਰਹਿੰਦੀ, ਉਹ ਤੇ ਪਿੱਛੇ ਲੱਗੀਆਂ ਫਿਰਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਆਖਿਆ ਜਿਹਨਾਂ ਨੇ ਹਰੀ ਹਿਰਦੇ ਵਿੱਚ ਵਸਾ ਲਿਆ, ਜਿਹਨਾਂ ਨੇ ਰੱਬ ਹਿਰਦੇ ਵਿੱਚ ਵਸਾ ਲਿਆ। ਅਗਲਾ ਬਚਨ ਹੈ, ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਨਾਉ ਨਾ ਪਾਈਐ। ਅਜਿਹਾ ਜੀਵਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਆਖਿਆ ਬੁੱਝੋ, ਸਮਝੋ ਇਸ ਗੱਲ ਨੂੰ, ਵਿਚਾਰੋ ਭਾਈ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ। ਹੇ ਨਾਨਕ, ਉਹਦੇ ਭਾਗ ਪੂਰੇ ਹੋ ਗਏ ਜਿਹਨੂੰ ਸਤਿਗੁਰੂ ਮਿਲ ਪਿਆ, ਉਹਦੇ ਭਾਗ ਹੁਣ ਅਧੂਰੇ ਨਹੀਂ ਰਹੇ।

ਤੇ ਭਾਵੇਂ ਹੋਵੇ ਜਵਾਨ ਤੇ ਭਾਵੇਂ ਹੋਵੇ ਬੁੱਢਾ, ਉਹਦੇ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਕਦੀ ਵੀ ਬੁੱਝਦੀ ਨਹੀਂ ਹੈ। ਤੋ ਕਈ ਵਾਰ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਨਹੀਂ ਇਹ ਜਵਾਨ ਹੈ ਇਸ ਕਰਕੇ ਇਹਦੇ ਅੰਦਰ ਤ੍ਰਿਸ਼ਨਾ ਹੈ, ਤੇ ਕੀ ਜਿਹੜਾ ਬਜ਼ੁਰਗ ਹੋ ਜਾਂਦਾ ਹੈ ਉਹਦੇ ਅੰਦਰ ਤ੍ਰਿਸ਼ਨਾ ਨਹੀਂ ਰਹਿੰਦੀ, ਤ੍ਰਿਸ਼ਨਾ ਦੀ ਅੱਗ ਤੇ ਉਹਦੇ ਅੰਦਰ ਵੀ ਬਲਦੀ ਹੈ। ਤੋ ਇੱਥੇ ਗੱਲ ਇਹ ਮੈਟਰ ਨਹੀਂ ਕਰਦੀ ਵੀ ਕੋਈ ਜਵਾਨ ਹੈ ਜਾਂ ਕੋਈ ਬੁੱਢਾ ਹੈ, ਗੱਲ ਇਹ ਹੈ ਵੀ ਜਿਹਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਹੈ ਉਹਦੇ ਅੰਦਰ ਇਹ ਅੱਗ ਬਲਣੀ ਬਲਣੀ ਭਾਵੇਂ ਉਹਦੀ ਅਵਸਥਾ ਜਿਹੜੀ ਮਰਜ਼ੀ ਹੋਵੇ। ਮਹਾਰਾਜ ਨੇ ਆਖਿਆ ਜਿਹੜਾ ਮਨ ਪਿੱਛੇ ਹੀ ਚੱਲਦਾ ਉਹ ਭਾਵੇਂ ਜਵਾਨ ਹੋਵੇ ਤੇ ਭਾਵੇਂ ਬਜ਼ੁਰਗ ਹੋਵੇ ਉਹਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁੱਝ ਨਹੀਂ ਸਕਦੀ, ਉਹ ਅੱਗ ਉਹਦੇ ਅੰਦਰ ਬਲਦੀ ਰਹੇਗੀ ਸਦਾ। ਕਿਆ ਗੱਭਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਨ ਪਿੱਛੇ ਚੱਲਣ ਵਾਲੇ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਬੁੱਝਦੀ। ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ, ਤੇ ਜੇ ਉਹਨੇ ਅੱਗ ਬੁਝਾਉਣੀ ਹੈ ਠੰਡਾ ਹੋਣਾ ਹੈ ਅੰਦਰੋਂ ਤੇ ਫਿਰ ਕਿਵੇਂ ਹੋ ਸਕਦਾ ਹੈ? ਗੁਰੂ ਵੱਲ ਮੁਖ ਕਰਕੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਤੇ ਅੰਦਰ ਦੀ ਅੱਗ ਬੁੱਝ ਜਾਂਦੀ ਹੈ, ਬੰਦੇ ਦਾ ਅੰਦਰ ਠੰਡਾ ਹੋ ਜਾਂਦਾ, ਸੀਤਲ ਹੋ ਜਾਂਦਾ, ਅੰਦਰ ਠੰਡ ਵਰਤ ਜਾਂਦੀ ਹੈ। ਹੁਣ ਅਸੀਂ ਉਸ ਘਰ ਦੇ ਵਿੱਚ ਕਿੰਨਾ ਕੁ ਚਿਰ ਰਹਿ ਲਵਾਂਗੇ ਜਿੱਥੇ ਅੱਗ ਹੀ ਬਲਦੀ ਰਹੇ? ਕੋਈ ਘਰ ਹੋਵੇ, ਕੋਈ ਕਮਰਾ ਹੋਵੇ ਜਿੱਥੇ ਅੱਗ ਹੀ ਲੱਗੀ ਰਹਿੰਦੀ ਹੋਵੇ? ਹੁਣ ਤੁਹਾਨੂੰ ਦੋ ਹੱਲ ਕਰਨੇ ਪੈਣੇ, ਜਾਂ ਤੇ ਉਸ ਘਰ ਦਾ ਤਿਆਗ ਕਰਨਾ ਪੈਣਾ ਵੀ ਇੱਥੇ ਤੇ ਅੱਗ ਹੀ ਵਰਦੀ ਰਹਿਣੀ ਹੈ, ਕੀ ਕਰਨਾ? ਆ ਜਦੋਂ ਗਰਮੀਆਂ ਆਉਂਦੀਆਂ ਨੇ ਅੱਗ ਵਰਦੀ ਹੈ ਤੇ ਬੰਦਾ ਕੀ ਕਰਦਾ ਭਲਾ? ਬੰਦਾ ਕਹਿੰਦਾ ਹੈ ਕੋਈ ਏਸੀ ਲਿਆਣ ਕੇ, ਕੋਈ ਪ੍ਰਬੰਧ ਕਰੋ ਏਸੀ ਦਾ, ਕੋਈ ਠੰਡ ਪਵੇ। ਹੁਣ ਜਿੱਥੇ ਅੱਗ ਹੀ ਬਲਦੀ ਹੈ, ਅੱਗ ਹੀ ਬਲਦੀ ਰਹਿੰਦੀ ਹੈ, ਉਹਦਾ ਪ੍ਰਬੰਧ ਆਪਾਂ ਕਰਦੇ ਹਾਂ ਵੀ ਇੱਥੇ ਏਸੀ ਲਾਈਏ। ਇੱਦਾਂ ਹੀ ਸਾਡੇ ਅੰਦਰ ਦੀ ਖੇਡ ਵੀ ਹੈ, ਆ ਵੀ ਘਰ ਹੀ ਹੈ ਨਾ ਸਾਡਾ, ਅੰਦਰ ਮਨ ਸਾਡਾ ਇਹ ਵੀ ਕੀ ਹੈ, ਘਰ ਹੀ ਹੈ ਨਾ। ਹੁਣ ਜੇ ਇੱਥੇ ਅੱਗਾਂ ਹੀ ਲੱਗੀਆਂ ਹੋਈਆਂ ਨੇ, ਅੱਗਾਂ ਹੀ ਲੱਗੀਆਂ ਹੋਈਆਂ ਨੇ, ਤੇ ਅਸੀਂ ਸੁਖੀ ਕਿਵੇਂ ਰਹਿ ਸਕਦੇ ਹਾਂ? ਇਸ ਅੱਗ ਨੂੰ ਤੇ ਮਿਟਣਾ ਪਵੇਗਾ ਨਾ, ਇਸ ਅੱਗ ਨੂੰ ਖਤਮ ਕਰਨਾ ਪਵੇਗਾ, ਇੱਥੇ ਸੀਤਲਤਾ ਵਰਤੇਗੀ ਕਿਵੇਂ? ਹੁਣ ਇਹ ਅੱਗ ਜਿਹੜੀ ਹੈ ਇਹ ਪਾਣੀ ਦੀ ਬਾਲਟੀ ਡੋਲਿਆਂ 'ਤੇ ਬੁੱਝਣੋਂ ਰਹੀ? ਜੇ ਇੱਦਾਂ ਹੋਵੇ ਨਾ, ਹੁਣ ਆਪਾਂ ਕਿੰਨਾ ਪਾਣੀ ਜਲ ਦਿਹਾੜੀ ਦਾ ਛੱਕ ਜਾਂਦੇ ਹਾਂ, ਨਾ ਤਾਂ ਪਾਣੀ ਪੀਤੇ ਅੰਦਰ ਦੀ ਅੱਗ ਬੁੱਝਦੀ ਹੈ, ਉਹ ਅੱਗ ਨਹੀਂ ਬੁੱਝਣੀ। ਉੱਥੇ ਕੇਵਲ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ ਜਿਹੜਾ ਸਾਡੇ ਅੰਦਰ ਦੀ ਅੱਗ ਨੂੰ ਬੁਝਾਉਂਦਾ, ਜਿਹੜਾ ਸਾਡੇ ਅੰਦਰ ਦੀ ਅੱਗ ਨੂੰ ਬੁਝਾ ਸਕਦਾ। ਅਦਰਵਾਈਜ਼ ਕੋਈ ਐਸਾ ਜਲ ਨਹੀਂ ਬਣਿਆ ਜਿਹਦੇ ਵਿੱਚ ਚੁੱਭੀ ਮਾਰਿਆਂ ਸਾਡੇ ਅੰਦਰ ਦੀ ਅੱਗ ਵੀ ਬੁੱਝ ਜਾਵੇ, ਉਹ ਨਹੀਂ ਬੁੱਝਣੀ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵੀ ਭਾਈ ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ। ਗੁਰੂ ਵੱਲ ਮੁੱਖ ਕਰਕੇ ਜਦੋਂ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜੋਗੇ ਤਾਂ ਅੰਦਰ ਸ਼ੀਤਲ ਹੋਵੇਗਾ, ਤਾਂ ਅੰਦਰ ਠੰਡਾ ਹੋਵੇਗਾ, ਅਦਰਵਾਈਜ਼ ਨਹੀਂ ਹੋ ਸਕਦਾ। ਕੋਈ ਐਸੀ ਤਰੀਕਾ ਨਹੀਂ, ਕੋਈ ਐਸੀ ਜੁਗਤ ਨਹੀਂ ਜਿਹਦੇ ਨਾਲ ਬੰਦੇ ਦੇ ਅੰਦਰ। ਹੁਣ ਇੱਥੇ ਤੇ ਮਹਾਰਾਜ ਉਹ ਵੀ ਬਾਣੀ ਵਿੱਚ ਤੁਸੀਂ ਅਨੰਦ ਸਾਹਿਬ ਵਿੱਚ ਪੜ੍ਹਦੇ ਹੋ ਵੀ ਕਰ ਸ਼ਾਂਤ ਸੁਖ ਮਨ ਆਏ ਵਸਿਆ, ਕਿੱਦਾਂ ਆਉਂਦਾ ਹੈ? ਜਦੋਂ ਮੈਂ ਸੱਚੇ ਨਾਮ ਨੂੰ, ਗੁਰੂ ਦੇ ਉਪਦੇਸ਼ ਨੂੰ ਜੀਵਨ ਦਾ ਆਧਾਰ ਬਣਾਉਣਾ ਨਾ, ਉਦੋਂ ਹੀ ਅੰਦਰ ਸ਼ਾਂਤੀ ਵਰਤੀ ਹੈ, ਉਦੋਂ ਹੀ ਅੰਦਰ ਟਿਕਾ ਆਉਂਦਾ। ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ ਆਪ ਗਵਾਏ। ਅੱਗੇ ਮਹਾਰਾਜ ਨੇ ਹੁਣ ਹੱਲ ਦੱਸ ਦਿੱਤਾ ਕਿ ਅੰਦਰ ਤ੍ਰਿਪਤ ਸੰਤੋਖਿਆ, ਉਹਦੇ ਅੰਦਰ ਤ੍ਰਿਪਤੀ ਆਵੇਗੀ ਜਿਹੜਾ ਸੰਤੋਖਿਆ ਹੋਵੇਗਾ, ਜਿਹਦੇ ਅੰਦਰ ਸੰਤੋਖ ਹੋਵੇਗਾ। ਫਿਰ ਭੁੱਖ ਨਾ ਲੱਗੇ ਆਏ, ਫਿਰ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਫਿਰ ਉਹ ਅੱਗ ਨਹੀਂ ਬਲਦੀ ਅੰਦਰ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ। ਹੇ ਨਾਨਕ, ਕੰਮ ਉਹੀ ਪ੍ਰਵਾਨ ਹੈ ਜਿਹੜਾ ਗੁਰੂ ਦੇ ਕੋਲ ਆ ਕੇ ਕੀਤਾ ਜਾਵੇ, ਗੁਰੂ ਦੀ ਮੱਤ ਲੈ ਕੇ ਕੀਤਾ ਜਾਵੇ, ਉਹੀ ਪ੍ਰਵਾਨ ਹੈ। ਅਸੀਂ ਕਈ ਵਾਰਾਂ ਧਾਰਮਿਕ ਕਰਮਕਾਂਡ ਇੰਨੇ ਕਰਦੇ ਹਾਂ ਉਹਦੇ ਵਿੱਚ ਗੁਰੂ ਦੀ ਮੱਤ ਨਹੀਂ ਹੁੰਦੀ, ਸਾਡੀ ਆਪਣੀ ਮੱਤ ਹੀ ਹੁੰਦੀ ਹੈ। ਬਹੁਤੀ ਵਾਰ ਅਸੀਂ ਆਪਣੀ ਮੱਤ ਨੂੰ ਕੀ ਕੰਸਿਡਰ ਕਰ ਲੈਂਦੇ ਹਾਂ ਵੀ ਇਹ ਗੁਰੂ ਦੀ ਮੱਤ ਹੀ ਆ, ਨਹੀਂ, ਗੁਰੂ ਦੀ ਮੱਤ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ। ਤੇ ਇਹ ਸਾਨੂੰ ਨਾ ਇੱਕ ਥੋੜ੍ਹਾ ਜਿਹਾ ਯਤਨ ਇਹ ਜ਼ਰੂਰ ਕਰਨਾ ਚਾਹੀਦਾ ਵੀ ਜਿਹੜੀ ਸਾਡੀਆਂ ਕਈ ਧਾਰਨਾਵਾਂ ਬਣੀਆਂ ਹੋਈਆਂ ਨਾ, ਜਿਹਨੂੰ ਆਪਾਂ ਇਹ ਵਿਚਾਰਦੇ ਹਾਂ ਵੀ ਇਹ ਗੁਰੂ ਦੀ ਮੱਤ ਹੈ, ਜੇ ਕਿਤੇ ਸਿੱਖਾਂ ਨੂੰ ਇਹ ਆਦਤ ਬਣ ਜਾਵੇ, ਇਹ ਸੁਭਾਅ ਬਣ ਜਾਵੇ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਜੇ ਤੇ ਉਹਦੇ ਉੱਤੇ ਸਹੀ, ਜਿਹਨੂੰ ਆਪਾਂ ਕੁਰੈਕਟ ਕਹਿੰਦੇ ਹਾਂ ਵੀ ਉਹ ਕੁਰੈਕਸ਼ਨ ਜਾਂ ਉਹ

ਕਰੈਕਟ ਗੱਲ ਗੁਰੂ ਦੇ ਮੁਤਾਬਕ ਹੁੰਦੀ ਹੈ, ਸ਼ਬਦ ਵਿੱਚ ਹੁੰਦੀ ਹੈ, ਫਿਰ ਹੀ ਠੀਕ ਹੈ, ਅਦਰਵਾਈਜ਼ ਨਹੀਂ ਉਹ ਠੀਕ ਨਹੀਂ ਹੈਗੀ, ਭਾਵੇਂ ਦੁਨੀਆਂ ਜੋ ਮਰਜ਼ੀ ਪਈ ਆਖੇ। ਇੱਥੇ ਦੇ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੇ ਲਾਲਚਾਂ ਤੇ ਸਵਾਰਥਾਂ ਕਰਕੇ ਬਹੁਤ ਸਾਰੀਆਂ ਗੱਲਾਂ ਨੂੰ ਗੁਰੂ ਦੀਆਂ ਗੱਲਾਂ ਕਹਿ ਕੇ ਪ੍ਰਚਾਰਿਆ ਹੋਇਆ। ਸਮਝੇ ਨਾ ਬੇਨਤੀ ਨੂੰ, ਉਹਨਾਂ ਨੂੰ ਹੁਣ ਜਿੱਥੋਂ ਨਾ ਵੇਖੋ ਬੰਦੇ ਦੀ ਇੱਕ, ਕਿਉਂਕਿ ਸਾਡੀ ਇਮੋਸ਼ਨਲ ਅਟੈਚਮੈਂਟ ਗੁਰੂ ਦੇ ਸ਼ਬਦ ਨਾਲ ਜਾਂ ਗੁਰੂ ਦੇ ਵਰਡ ਨਾਲ ਬੜੀ ਹੁੰਦੀ ਹੈ। ਹੁਣ ਮੰਨ ਲਓ ਕੋਈ ਮੇਰੀ ਕੋਈ ਇੱਦਾਂ ਦਾ ਆਪਣਾ ਕੋਈ ਸਵਾਰਥ ਹੈ, ਕੋਈ ਲਾਲਚ ਹੈ ਮੇਰਾ ਆਪਣਾ, ਜਿਹੜਾ ਮੈਂ ਤੁਹਾਡੇ ਤੋਂ ਪੂਰਾ ਕਰਨਾ, ਤੇ ਜੇ ਮੈਂ ਸਿੱਧਾ ਕਵਾਂਗਾ ਜੀ ਮੇਰਾ ਇਹ ਲਾਲਚ ਹੈ ਤੁਸੀਂ ਪੂਰਾ ਕਰੋ, ਤੇ ਤੁਸੀਂ ਉੱਥੋਂ ਨਹੀਂ ਕਰੋਗੇ, ਪਰ ਜੇ ਮੈਂ ਇਹੋ ਕਹਿ ਦੇਵਾਂ ਵੀ ਨਹੀਂ ਗੁਰੂ ਨੇ ਕਿਹਾ ਮੈਨੂੰ ਇੱਦਾਂ, ਤੇ ਫਿਰ ਪੂਰਾ ਕਰ ਲੈਣਾ। ਉਹਦੇ ਵਿੱਚ ਕੀ ਹੋਇਆ ਵੀ ਜਿਹੜੀ ਮੈਂ ਆਪਣੇ ਮਨ ਦੀ ਮਤ ਸੀ ਉਹਨੂੰ ਕਿਹਦੇ ਨਾਲ ਜੋੜ ਦਿੱਤਾ, ਗੁਰੂ ਨਾਲ ਜੋੜ ਦਿੱਤਾ। ਤੋ ਗੁਰੂ ਦੀ ਮਤ ਗੁਰੂ ਦੇ ਸ਼ਬਦ ਵਿੱਚੋਂ ਪ੍ਰਗਟ ਹੋਣੀ ਹੈ। ਤੋ ਮਹਾਰਾਜ ਬਖਸ਼ਿਸ਼ ਕਰਨ, ਸਤਿਗੁਰ ਨੇ ਆਖਿਆ ਨਾਨਕ ਜੇ ਗੁਰਮੁਖ ਕਰੇ ਸੇ ਪ੍ਰਵਾਨ ਹੈ, ਸੋ ਪ੍ਰਵਾਨ ਹੈ ਜੇ ਜੋ ਨਾਮ ਰਹੇ ਲਿਵ ਲਾਏ। ਅਖੀਰ ਤੇ ਪੌੜੀ ਵਿੱਚ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਹੋਂ ਬਲਿਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ। ਆਖਿਆ ਭਾਈ ਮੈਂ ਉਹਨਾਂ ਤੋਂ ਸਦਕੇ ਜਾਣਾ ਜਿਹੜੇ ਸਿੱਖ ਗੁਰੂ ਦੇ ਸਨਮੁਖ ਨੇ, ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾਂ, ਜਿਹੜੇ ਉਹਦੇ ਨਾਮ ਨੂੰ ਧਿਆਉਂਦੇ ਨੇ, ਉਹਦੀ ਵਿਚਾਰ ਨੂੰ ਜੀਵਨ ਵਿੱਚ ਧਾਰਨ ਕਰਦੇ ਨੇ, ਮੈਂ ਵੀ ਉਹਨਾਂ ਦੇ ਦਰਸ਼ਨ ਕਰਾਂ। ਤਾਂ ਹੀ ਤੇ ਆਪਾਂ ਕਹਿੰਦੇ ਵੀ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਵੀ ਮੈਨੂੰ ਉਹਨਾਂ ਦਾ ਮਿਲਾਪ ਕਰਾ ਕੋਈ ਜਿਹਨਾਂ ਦੇ ਮੱਥੇ ਲੱਗਾਂ ਤੇ ਕੋਈ ਚੰਗੀ ਗੱਲ ਚਿੱਤ ਜਾਵੇ। ਤੋ ਗੁਰਦੇਵ ਨੇ ਅਗਲੇ ਬਚਨ ਵਿੱਚ ਆਖਿਆ ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ, ਮੈਂ ਹਰੀ ਜਸ ਆਪਣੇ ਮਨ ਉੱਤੇ ਲਿਖ ਲਵਾਂ ਉਹਦੀ ਸਿਫਤ ਸਲਾਹ ਕਰਕੇ। ਹਰ ਨਾਮ ਸਲਾਹੀ ਰੰਗ ਸਿਉ, ਉਹਦੇ ਨਾਮ ਦੀ ਸਿਫਤ ਸਲਾਹ ਕਰਾਂ, ਉਹਦੇ ਪਿਆਰ ਵਿੱਚ ਭਿੱਜਿਆ ਹੋਇਆ, ਰੰਗ ਦਾ ਮਤਲਬ ਹੁੰਦਾ ਪਿਆਰ, ਰੰਗ ਸਿਉ ਸਭ ਕਿਲਵਿਖ ਕ੍ਰਿਖਾ, ਜਿਹਦੇ ਨਾਲ ਮੇਰੇ ਸਾਰੇ ਕਿਲਵਿਖ, ਕਿਲਵਿਖ ਦਾ ਅਰਥ ਹੁੰਦਾ ਜੀ ਪਾਪ, ਕ੍ਰਿਖਾ ਦਾ ਮਤਲਬ ਹੁੰਦਾ ਨਾਸ਼ ਹੋਣਾ। ਆਖਿਆ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ, ਧਨ ਧਨ ਸੁਹਾਵਾ ਸੋ ਸਰੀਰ ਥਾਣ ਹੈ ਜਿੱਥੇ ਮੇਰਾ ਗੁਰ ਧਰੇ, ਵਿਖਾ ਵਿਖਾ ਦਾ ਅਰਥ ਹੁੰਦਾ ਕਦਮ। ਆਖਿਆ ਜਿੱਥੇ ਗੁਰੂ ਦੇ ਸ਼ਬਦ ਨੇ ਆਪਣਾ ਕਦਮ ਰੱਖ ਦਿੱਤਾ ਉਹ ਸਰੀਰ ਥਾਂ ਧਨ ਹੋ ਜਾਂਦਾ ਹੈ। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਅਗਲੇ ਸਮੇਂ ਲਈ ਭਾਈ ਪਰਮਜੀਤ ਸਿੰਘ ਜੀ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਇੱਥੇ ਦਾ ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਦੇ ਇਹ ਦੀਵਾਨ ਅੰਮ੍ਰਿਤ ਵੇਲੇ 5 ਵਜੇ ਤੋਂ ਆਰੰਭ ਹੋ ਕੇ ਰਾਤਰੀ 9 ਵਜੇ ਤੱਕ ਚੱਲਦੇ ਨੇ ਔਰ ਸਾਰਾ ਹੀ ਦਿਨ ਗੁਰਬਾਣੀ ਕੀਰਤਨ, ਗੁਰਬਾਣੀ ਕਥਾ, ਢਾਡੀ ਵਾਰਾਂ, ਇਤਿਹਾਸ ਜਿੱਥੇ ਜਿਹੜੇ ਨੇ ਉਹ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ, ਇਤਿਹਾਸ ਦਾ ਪ੍ਰਚਾਰ ਪ੍ਰਸਾਰ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਨੇ। ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋਂ,

ਤੂੰ ਠਾਕੁਰ ਊਚ ਭਗਵਾਨਾ। ਭੈਣ ਜੀ ਬਾਹਰ ਬੈਠ ਜਾਓ, ਤੁਸੀਂ ਬਾਹਰ ਲੈ ਕੇ ਬੈਠ ਜਾਓ। ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ।

ਇੱਕ ਅਰਦਾਸ ਪਾਠ ਕੀਰਤ ਕੀ।

ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਬੀ ਬਾਵਨ ਅੱਖਰੀ ਕਬੀਰ ਜੀਓ ਕੀ ਬਾਵਨ ਅੱਛਰ ਲੋਕ ਤ੍ਰੈ ਸਭ ਕਸ਼ ਇਨਹੀ ਮਾਹੇ ਇਹ ਅੱਖਰ ਖਿਰ ਜਾਹੇਗੇ ਉਹ ਅੱਖਰ ਇਨ ਮੈਂ ਨਾਹੇ ਜਹਾਂ ਬੋਲ ਤਾਂ ਅੱਛਰ ਆਵਾ ਜਹਾਂ ਅਬੋਲ ਤਾਂ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹਿ ਲਹੋ ਤੋ ਕਿਆ ਕਹੋ ਕਹੋ ਤਾਂ ਕੋ ਉਪਕਾਰ ਬਟਕ ਬੀਜ ਮੈਂ ਰਵ ਰਹਿਓ ਜਾਂ ਕੋ ਤੀਨ ਲੋਕ ਵਿਸਥਾਰ ਅਲਹਿ ਲਹੰਤਾ ਭੇਦ ਸ਼ੈ ਕਸ਼ ਕਸ਼ ਪਾਇਓ ਭੇਦ ਉਲਟ ਭੇਦ ਮਨ ਬਿਦਿਓ ਪਾਇਓ ਅਪੰਗ ਅਸ਼ੇਦ ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ ਜੁਗੋ ਜੁਗ ਟਲ ਚਵਰ ਛਤਰ ਤਖ਼ਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ ਹੈ ਆਪ ਸਭ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਦੇ ਵਿੱਚ ਮੀਡੀਆ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੀ ਚੱਲ ਰਹੀ ਹੈ। ਇਸੇ ਤਰ੍ਹਾਂ ਭਗਤਾਂ ਦੇ ਸ਼ਬਦਾਂ ਦੀ ਸਮਾਪਤੀ ਹੋਈ ਹੈ, ਜੋੜੇ ਕਿ ਗੌੜੀ ਰਾਗ ਵਿੱਚ ਸਨ, ਕਬੀਰ ਸਾਹਿਬ ਦੇ ਸ਼ਬਦ। ਤੇ ਹੁਣ ਇੱਕ ਬਾਣੀ ਦੀ ਪ੍ਰਾਰੰਭਤਾ ਹੋਈ ਹੈ ਜਿਹੜੀ ਹੈ ਬਾਵਨ ਅੱਖਰੀ। ਸਰਲੇਖ ਹੈ ਰਾਗ ਗੌੜੀ ਪੂਰਬੀ। ਗੌੜੀ ਪੂਰਬੀ ਵਿੱਚ ਇਸ ਬਾਵਨ ਅੱਖਰੀ ਨੂੰ ਗਾਉਣ ਦੀ ਤਾਕੀਦ ਮਹਾਰਾਜ ਨੇ ਕੀਤੀ ਹੈ। ਜਿਵੇਂ ਗੌੜੀ ਬੈਰਾਗਣ ਹੈ, ਗੌੜੀ ਪੂਰਬੀ ਹੈ, ਤੋ ਇਸੇ ਤਰੀਕੇ ਨਾਲ ਗੌੜੀ ਦੀਪਕੀ ਹੈ। ਤੋ ਗੌੜੀ ਰਾਗ ਹੈ ਤੇ ਪੂਰਬੀ ਉਹਦੀ ਕਿਸਮ ਹੈ। ਤੋ ਮਹਾਰਾਜ ਕਹਿੰਦੇ ਨੇ ਰਾਗ ਗੌੜੀ ਪੂਰਬੀ, ਇਹ ਜਿਹੜੀ ਬਾਵਨ ਅੱਖਰੀ ਹੈ ਇਹ ਰਾਗ ਗੌੜੀ ਪੂਰਬੀ ਦੇ ਵਿੱਚ ਗਾਈ ਜਾਣੀ ਹੈ। ਬਾਵਨ ਅੱਖਰੀ ਕਬੀਰ ਜੀਓ ਕੀ। ਹੁਣ ਇਹ
ਸਿਰਲੇਖ ਜਿਹੜਾ ਦਿੱਤਾ ਹੈ ਕਬੀਰ ਜੀ ਹੋ ਕੇ, ਕਿਉਂਕਿ 52 ਅੱਖਰੀ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਵੀ ਹੈਗੀ ਹੈ। ਇਸ ਕਰਕੇ ਜਿਹੜਾ ਇੱਥੇ ਸਿਰਲੇਖ ਹੈ ਇਹਦੇ ਨਾਲ ਕਬੀਰ ਜੀ ਉਹ ਜਿਹੜਾ ਹੈ ਉਹ ਸ਼ਬਦ ਮਹਾਰਾਜ ਨੇ ਵਰਤਿਆ ਹੈ। ਮੰਗਲ ਹੈ ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਦੀਵੀ ਹੋਂਦ ਵਾਲਾ ਹੈ। ਸਤਨਾਮ, ਸਤ ਜਿਹੜਾ ਹੈ ਉਹਦਾ ਅਰਥ ਹੈ ਸਦੀਵੀ ਹੋਂਦ ਵਾਲਾ। ਇੱਕ ਤੇ ਸਤ ਹੁੰਦਾ ਹੈ ਜਿਹਨੂੰ ਆਪਾਂ ਸੱਚ ਜਾਂ ਝੂਠ ਵਾਲਾ ਕਹਿੰਦੇ ਹਾਂ, ਇੱਥੇ ਸਤ ਦਾ ਅਰਥ ਉਹ ਨਹੀਂ ਹੈ, ਮਤਲਬ ਜਿਹਦਾ ਵਿਰੋਧੀ ਸ਼ਬਦ ਹੈ ਨਾ ਝੂਠ। ਇੱਥੇ ਸਤ ਦਾ ਅਰਥ ਹੈ ਉਹਦੀ ਐਗਜ਼ਿਸਟੈਂਸ ਜਿਹਨੂੰ ਆਪਾਂ ਕਹਿੰਦੇ, ਹੋਂਦ ਜਿਹਨੂੰ ਕਹਿੰਦੇ। ਤੋਂ ਆਮ ਤੌਰ ਉੱਤੇ ਆਪਾਂ ਇਹ ਸ਼ਬਦ ਵਰਤਦੇ ਹਾਂ ਵੀ ਸੱਤ ਹੈ, ਜਾਣੀ ਕਿ ਸੱਚ ਹੈ, ਸੱਚ ਦਾ ਉਲਟ ਝੂਠ ਹੁੰਦਾ। ਤੋ ਇਹਦੇ ਜਦੋਂ ਵੀ ਅਰਥ ਕਰਨੇ ਨੇ ਇਸ ਗੱਲ ਦਾ ਖਿਆਲ ਰੱਖਣਾ ਹੈ ਵੀ ਇਹਨੂੰ ਸੱਚ ਝੂਠ ਵਾਲੇ ਅਰਥਾਂ ਦੇ ਵਿੱਚ ਨਹੀਂ ਆਪਾਂ ਕਰਨਾ। ਇਹ ਹੈ ਸਤਨਾਮ, ਉਹਦਾ ਜਿਹੜਾ ਨਾਮਨਾ ਹੈ, ਨਾਮਨੇ ਦਾ ਮਤਲਬ ਹੈ ਉਹਦੀ ਜਿਹੜੀ ਹੋਂਦ ਹੈ ਉਹ ਸਦੀਵੀ ਹੈ, ਸਦਾ ਰਹਿਣ ਵਾਲੀ ਹੈ, ਸਤਨਾਮ। ਕਰਤਾ ਪੁਰਖ, ਕਰਤਾ ਕਰਨ ਵਾਲਾ ਪੁਰਖ ਜਿਹੜਾ ਸਭ ਕੁਝ ਕਰਕੇ ਉਹਦੇ ਵਿੱਚ ਵਸਿਆ ਹੋਇਆ ਹੈ। ਤੋ ਐਸੇ ਅਕਾਲ ਪੁਰਖ ਦੀ ਸੋਝੀ ਸਮਝ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ। ਗੁਰਪ੍ਰਸਾਦ, ਗੁਰਪ੍ਰਸਾਦ ਦਾ ਮਤਲਬ ਹੈ ਉਹਦੀ ਕਿਰਪਾ। ਤੋ ਇਹ ਗੌੜੀ 52 ਅੱਖਰੀ ਦੀ ਜਿਹੜੀ ਪ੍ਰੰਪਤਾ ਹੈ, ਜਿਹੜੇ ਪਹਿਲੇ 5 ਪਦੇ ਨੇ ਸਾਧ ਸੰਗਤ ਤੋਂ ਇੱਕ ਭੂਮਿਕਾ ਹੈ। ਇਹਦੇ ਪਹਿਲੇ 5 ਪਦਿਆਂ ਦੇ ਵਿੱਚ ਕਬੀਰ ਸਾਹਿਬ ਨੇ ਜਿਹੜਾ ਹੈ ਉਹ ਜਿਹੜਾ ਵਿਚਾਰ ਅੰਕਿਤ ਕੀਤਾ ਹੈ, ਕਿਉਂਕਿ 52 ਅੱਖਰੀ 52 ਅੱਖਰਾਂ ਵਾਲੀ ਬਾਣੀ ਹੈ। ਇੱਦਾਂ ਹਰ ਭਾਸ਼ਾ ਦੇ ਕੋਈ ਅਲਫਾਬੈਟ ਨੇ, ਆਪਾਂ ਇੰਗਲਿਸ਼ ਦੇ ਕਹਿੰਦੇ ਹਾਂ ABC, ਉਹਦੇ ਨਾਲ ਜੇ ਆਪਾਂ ਗੱਲਬਾਤ ਕਰਨੀ ਹੋਵੇ ਤਾਂ ਉਹਦੀ ਬੜੀ ਜ਼ਰੂਰਤ ਹੈ ABC ਦੀ। ਪੰਜਾਬੀ ਦੇ ਵਿੱਚ ਉੜਾ

ਹੁਣ ਇਹਨਾਂ ਨੂੰ ਜੋੜ ਕੇ ਹੀ ਕੋਈ ਗੱਲ ਜਿਹੜੀ ਹੈ ਕਿਸੇ ਨੂੰ ਸਮਝਾਈ ਜਾ ਸਕਦੀ ਹੈ। ਜੇ ਆਪਾਂ ਕਿਸੇ ਨੂੰ ਕੁਝ ਕਹਿਣਾ ਹੋਵੇ ਤੇ ਅੱਖਰਾਂ ਨੂੰ ਜੋੜ ਕੇ ਜਿਹੜਾ ਸ਼ਬਦ ਬਣਦਾ ਹੈ, ਫਿਰ ਸ਼ਬਦਾਂ ਨੂੰ ਜੋੜ ਕੇ ਵਾਕ ਬਣਦਾ ਹੈ, ਵਾਕ ਜਦੋਂ ਬੰਦਾ ਬੋਲਦਾ ਹੈ ਵਾਕਾਂ ਨੂੰ ਜੋੜ ਕੇ ਪਹਿਰੇ ਬਣਦੇ ਨੇ। ਤੋ ਇਹ ਇੱਕ ਤਰੀਕੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਦੁਨੀਆਂ ਵਿੱਚ ਵਿਚਰਨ ਲਈ ਬੰਦੇ ਦੇ ਕੋਲ ਅੱਖਰ ਹੁੰਦੇ ਨੇ। ਭਾਵੇਂ ਕਿ ਜਦੋਂ ਤੁਸੀਂ ਅੱਖਰਾਂ ਦੀ ਖੇਡ ਵੀ ਵੇਖੋਗੇ ਨਾ, ਤੇ ਜਿਹੜੀ ਪੁਰਾਣੀ ਤੋਂ ਪੁਰਾਣੀ ਭਾਸ਼ਾ ਲੈਂਗੁਏਜ ਵੀ ਜਿਹੜੀ ਹੈ, ਇੱਕ ਪ੍ਰਚਲਿਤ ਗੱਲ ਇਹ ਵੀ ਚੱਲਦੀ ਹੈ ਵੀ 75,000 ਸਾਲ ਤੋਂ ਪੁਰਾਣੀ ਕੋਈ ਲੈਂਗੁਏਜ ਨਹੀਂ ਹੈਗੀ ਦੁਨੀਆਂ ਉੱਤੇ। ਵੀ ਜੇ ਕੋਈ ਵੱਧ ਤੋਂ ਵੱਧ ਵੀ ਕੋਈ ਪਿੱਛੇ ਜਾਵੇ, ਤੇ ਜਿਹੜੇ ਆਪਾਂ ਜਿਵੇਂ ਜਿਹੜਾ ਬੋਲਦੇ ਹਾਂ, ਭਾਵੇਂ ਕੋਈ ਪੰਜਾਬੀ ਬੋਲਦਾ ਹੈ, ਹਿੰਦੀ ਬੋਲਦਾ ਹੈ, ਸੰਸਕ੍ਰਿਤ ਬੋਲਦਾ ਹੈ, ਫਾਰਸੀ ਬੋਲਦਾ ਹੈ, ਜਿੰਨੀਆਂ ਲੈਂਗੁਏਜਸ ਨੇ, ਵੀ ਜੇ ਵੱਧ ਤੋਂ ਵੱਧ ਵੀ ਪਿੱਛੇ ਜਾਇਆ ਜਾਵੇ, ਵੀ ਜਦੋਂ ਅੱਖਰਾਂ ਦੇ ਨਾਲ ਬੰਦੇ ਨੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਤੇ ਉਹ 75,000 ਸਾਲ ਤੋਂ ਪੁਰਾਣੇ ਨਹੀਂ ਹਨ। ਵੀ ਇੱਥੇ ਇੱਕ, ਕਿਉਂਕਿ ਮੈਂ ਇੱਕ ਵਿਦਵਾਨ ਨੂੰ ਸੁਣ ਰਿਹਾ ਸੀ, ਉਹਦੇ ਇਹ ਖਿਆਲ ਸਨ। ਤੋ ਜੇ ਉਸ ਤੋਂ ਪਹਿਲਾਂ ਸੰਸਾਰ ਦੀ ਹੋਂਦ ਤੇ ਅੱਖਰਾਂ ਤੋਂ ਵੀ ਬਹੁਤ ਪੁਰਾਣੀ ਹੈ। ਹੁਣ ਇੱਕ ਗੱਲ ਜਿਹੜੀ ਪ੍ਰਚਲਿਤ ਹੈ, ਜਿਹਨੂੰ ਆਪਾਂ ਡਾਰਵਨ ਦੀ ਥਿਉਰੀ ਕਹਿੰਦੇ ਹਾਂ, ਵੀ ਉਹ ਕਹਿੰਦਾ ਹੈ ਵੀ ਬੰਦਾ ਜਿਹੜਾ ਹੈ ਉਹ ਬਾਂਦਰ ਤੋਂ ਹੀ ਬਣਿਆ ਹੈ। ਤੇ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ ਸਰਵਾਈਵ ਕਰਨ ਦੇ ਲਈ, ਤੋ ਉਦੋਂ ਉਹਦੇ ਕੋਲ ਕੋਈ ਪੰਜਾਬੀ, ਹਿੰਦੀ, ਕੋਈ ਅਰਬੀ, ਫਾਰਸੀ ਇੱਦਾਂ ਦੀ ਲੈਂਗੁਏਜ ਥੋੜ੍ਹਾ ਹੈਗੀ ਸੀ, ਉਹਦੇ ਕੋਲ ਭਾਸ਼ਾ ਥੋੜ੍ਹਾ ਹੈਗੀ ਸੀ, ਕੋਈ ਅੱਖਰ ਥੋੜ੍ਹਾ ਹੈਗੇ ਸਨ ਉਹਦੇ ਕੋਲ। ਉਹਨੇ ਕਿੱਦਾਂ ਇੱਕ ਦੂਜੇ ਦੇ ਨਾਲ ਗੱਲਬਾਤ ਕੀਤੀ, ਕਿੱਦਾਂ ਇਹ ਅੱਖਰ ਹੌਲੀ ਹੌਲੀ ਇਵੋਲਵ ਹੋਏ, ਕਿੱਦਾਂ ਅੱਜ ਜਿਹੜਾ ਹੈ ਉਹ ਬੰਦਾ ਇੱਕ ਦੂਜੇ ਨਾਲ ਗੱਲਬਾਤ, ਅੱਜ ਵੀ ਤੁਸੀਂ ਇੰਡੀਆ ਦੇ ਵਿੱਚ ਨਾ ਜੀ ਸਾਧ ਸੰਗਤ, ਇਹ ਗੱਲ ਧਿਆਨ ਦੇਣ ਯੋਗ ਹੈ ਵੀ ਕੁਝ ਭਾਸ਼ਾਵਾਂ ਐਸੀਆਂ ਵੀ ਨੇ ਜਿਨ੍ਹਾਂ ਦੀ ਲਿਪੀ ਨਹੀਂ ਹੈਗੀ। ਮਤਲਬ ਜਿਵੇਂ ਆਪਣੀ ਲਿਪੀ ਹੈ ਊੜਾ ਐੜਾ, ਗੁਰਮੁਖੀ ਲਿਪੀ ਆਪਾਂ ਕਹਿੰਦੇ ਹਾਂ, ਜਾਂ ਹਿੰਦੀ ਦੀ ਲਿਪੀ ਹੈ, ਕੁਝ ਭਾਸ਼ਾਵਾਂ ਐਸੀਆਂ ਨੇ ਜਿਹੜੀਆਂ ਬੋਲੀਆਂ ਤੇ ਜਾਂਦੀਆਂ ਨੇ ਪਰ ਉਹਨਾਂ ਦੇ ਅੱਖਰ ਨਹੀਂ ਹੈਗੇ, ਉਹਨਾਂ ਦੀ ਲਿਪੀ ਨਹੀਂ ਹੈਗੀ। ਤੋ ਇੱਕ ਤੇ ਇੱਥੇ ਇਹ ਵੀ ਦਾਅਵਾ ਜਿਹੜੇ ਨਾ ਧਰਮਾਂ ਵਾਲੇ ਖਾਸ ਤੌਰ ਤੇ ਕਰਦੇ ਨੇ, ਜਿਵੇਂ ਇਹ ਦਾਅਵਾ ਇਸਲਾਮ ਦੇ ਵਿੱਚ ਬੜਾ ਵੱਡਾ ਕੀਤਾ ਜਾਂਦਾ ਹੈ ਵੀ ਰੱਬ ਦੀ ਬੋਲੀ ਜਿਹੜੀ ਹੈ ਉਹ ਅਰਬੀ ਹੈ। ਹਿੰਦੂਇਜ਼ਮ ਦੇ ਵਿੱਚ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਵੀ ਸੰਸਕ੍ਰਿਤ ਜਿਹੜੀ ਹੈ ਉਹ ਕਿਹਦੀ, ਰੱਬ ਦੀ ਬੋਲੀ ਹੈ। ਤੋ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਬੜੀ ਝੂਠੀ ਜੀ ਸਿੱਧ ਹੁੰਦੀ। ਹੁਣ ਮੈਂ ਇਹ ਕਹਾਂ ਜਾਂ ਸਿੱਖ ਕੋਈ ਇੱਦਾਂ ਦਾ ਦਾਅਵਾ ਕਰਨ ਵੀ ਰੱਬ ਦੀ ਬੋਲੀ ਪੰਜਾਬੀ ਹੈ, ਗੋਰੇ ਕਰ ਲੈਣ ਵੀ ਰੱਬ ਦੀ ਬੋਲੀ ਅੰਗਰੇਜ਼ੀ ਹੈ, ਯਹੂਦੀ ਕਰ ਲੈਣ ਇਸੇ ਤਰੀਕੇ ਨਾਲ, ਫਰਾਂਸ ਵਾਲੇ, ਜਰਮਨ ਵਾਲੇ, ਫਰੈਂਚ ਬੋਲਣ ਵਾਲੇ, ਹਿਬਰੂ ਵਾਲੇ, ਸਾਰੇ ਦਾਅਵੇ ਇੱਦਾਂ ਦੇ ਕਰੀ ਜਾਣ ਵੀ ਰੱਬ ਦੀ ਬੋਲੀ ਜਿਹੜੀ ਹੈ ਉਹ ਸਾਡੀ ਲੈਂਗੁਏਜ ਹੈ, ਸਾਡੀ ਭਾਸ਼ਾ ਹੈ, ਤੇ ਇਹ ਨਹੀਂ ਹੈਗਾ, ਇਹ ਗੱਲ ਝੂਠ ਹੈ। ਤੋ ਕੋਈ ਵੀ ਦੁਨੀਆਂ ਦਾ ਧਾਰਮਿਕ ਗ੍ਰੰਥ ਐਸਾ ਨਹੀਂ ਹੈ ਜਿਹੜਾ ਰੱਬ ਦੇ ਮੂੰਹ ਤੋਂ ਨਿਕਲਿਆ ਹੋਇਆ। ਹਾਂ, ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇਹ ਜ਼ਰੂਰ ਆਖਿਆ ਵੀ ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ, ਪਰ ਇਹਨੂੰ ਇੱਕ ਵੱਡੇ ਕੈਨਵਸ ਦੇ ਵਿੱਚ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਇੱਕ ਵੱਡੇ ਸਾਰੇ ਨਾ ਇੱਦਾਂ ਕਹਿ ਲਓ ਵੀ ਇਹਨੂੰ ਵਾਈਡਲੀ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਵੀ ਜਦੋਂ ਮਹਾਰਾਜ ਇਹ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਵੀ ਮੈਂ ਜਾਣਦਾ ਕੁਝ ਨਹੀਂ ਜੀ, ਮੈਂ ਤੇ ਉਹਦੇ ਹੁਕਮ ਦੀ ਗੱਲ ਕਰ ਰਿਹਾ। ਫਿਰ ਗੁਰੂ ਸਾਹਿਬ ਨੇ ਉਹਨੂੰ ਇੱਕ ਸ਼ਬਦ ਦਾ ਰੂਪ ਦਿੱਤਾ। ਵੈਸੇ ਤੇ ਬਾਣੀ ਦੇ ਵਿੱਚ ਤੁਸੀਂ ਵੇਖੋ ਇੱਥੇ ਸੰਸਕ੍ਰਿਤ ਦੇ ਸ਼ਬਦ ਵੀ ਹੈਗੇ ਨੇ, ਹਿੰਦੀ ਦੇ ਵੀ ਹੈਗੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਹਿੰਦੀ 'ਚ ਹੈ। ਤੋ ਕੀ ਇੱਦਾਂ ਹੈ ਵੀ ਰੱਬ ਨੇ ਇੱਕ ਜਾਣੇ ਨੂੰ ਉਪਦੇਸ਼ ਹਿੰਦੀ ਵਿੱਚ ਦਿੱਤਾ, ਦੂਜੇ ਨੂੰ ਪੰਜਾਬੀ 'ਚ ਦਿੱਤਾ, ਤੀਜੇ ਨੂੰ ਸੰਸਕ੍ਰਿਤ ਦਿੱਤਾ, ਚੌਥੇ ਨੂੰ ਉਹਨੇ ਉਪਦੇਸ਼ ਜਿਹੜਾ ਫਾਰਸੀ 'ਚ ਦਿੱਤਾ, ਪੰਜਵੇਂ ਨੂੰ ਉਰਦੂ ਵਿੱਚ ਦੇ ਦਿੱਤਾ, ਹਾਲਾਂਕਿ ਉਰਦੂ ਬਹੁਤ ਬਾਅਦ ਵਿੱਚ ਆਈ ਹੈ, ਪੰਜਾਬੀ ਪੁਰਾਣੀ ਹੈ, ਫਾਰਸੀ ਪੁਰਾਣੀ ਹੈ, ਉਰਦੂ ਬਾਅਦ ਵਿੱਚ ਆਈ। ਉਰਦੂ ਦਾ ਵੈਸੇ ਅਰਥ ਹੁੰਦਾ ਹੀ ਹੈ ਵੀ ਜਿਹੜੀ ਉੱਗੜ ਦੁੱਗੜੀ ਭਾਸ਼ਾ ਹੈ ਉਹਨੂੰ ਉਰਦੂ ਕਹਿੰਦੇ ਨੇ, ਉਰਦੂ ਦਾ ਮਤਲਬ ਉੱਗੜ ਦੁੱਗੜੀ, ਪਰ ਇਹ ਭਾਸ਼ਾ ਇਹ ਵੀ ਬੜੀ ਮਿੱਠੀ ਹੈ, ਉਰਦੂ ਬਹੁਤ ਮਿੱਠੀ ਜ਼ਬਾਨ ਹੈ। ਤੋ ਇਹਦਾ ਵੀ ਜਿਹੜਾ ਜਿਹੜੀ ਉਰਦੂ ਵੀ ਦੁਨੀਆਂ ਦੇ ਉੱਤੇ ਜਿਹੜੇ ਉਰਦੂ ਦੇ ਅੱਖਰ ਵੀ ਆਏ, ਭਾਵੇਂ ਕਿ ਉਹ ਪਿੱਛੇ ਰਿਲੇਟ ਉਹਨੂੰ ਜਿਹੜਾ ਹੈ ਜਿਹੜੇ ਤੇ ਫਾਰਸੀ ਦੇ ਨਾਲ ਕਰ ਦਿੱਤਾ ਜਾਂਦਾ, ਪਰ ਅਸਲ ਵਿੱਚ ਕੀ ਸੀ ਵੀ ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ, ਅਰਬੀ, ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਮਿਲਾ ਕੇ ਜਿਹੜੀ ਇੱਕ ਨਵੀਂ ਭਾਸ਼ਾ ਪੈਦਾ ਹੋ ਗਈ ਉਹਨੂੰ ਫਿਰ ਉਰਦੂ ਕਿਹਾ ਗਿਆ। ਉਰਦੂ ਪਹਿਲਾਂ ਤੇ ਕੋਈ, ਹੁਣ ਕੋਈ ਬੰਦਾ

ਉਰਦੂ ਦੀ ਰੱਬ ਦੀ ਬੋਲੀ ਹੈ ਉਰਦੂ, ਨਹੀਂ ਇੱਦਾਂ ਨਹੀਂ ਹੈ। ਵੀ ਖਿੱਤਿਆਂ ਦੀ ਬੋਲੀ, ਕਈ ਜਗ੍ਹਾ ਤੇ ਭਾਸ਼ਾਵਾਂ ਨਵੀਆਂ ਬਣ ਜਾਂਦੀਆਂ ਨੇ, ਤੇ ਜੇ ਤੁਸੀਂ ਭਾਸ਼ਾਵਾਂ ਦਾ ਥੋੜਾ ਬਹੁਤਾ ਆਪਾਂ ਸਮਝ ਜਾਂ ਗਿਆਨ ਲੈਣ ਦੀ ਕੋਸ਼ਿਸ਼ ਵੀ ਕਰੀਏ, ਤੇ ਜਿਵੇਂ ਬਰਾਦਰ, ਬ੍ਰਦਰ ਤੇ ਭਰਾ, ਇਹ ਤਿੰਨੇ ਸ਼ਬਦ ਜਿਹੜੇ ਨੇ ਇਹ ਇੱਕੋ ਜਿਹੇ ਬਣ ਜਾਂਦੇ ਨੇ। ਬਿਰਾਦਰ, ਫਿਰ ਪਿਦਰ, ਫਾਦਰ ਤੇ ਪਿਤਾ, ਇਹ ਸ਼ਬਦ ਇੱਕੋ ਜਿਹੇ ਬਣ ਜਾਣੇ ਨੇ। ਤੋ ਕੋਈ ਦੁਨੀਆਂ ਦਾ ਐਸਾ ਗ੍ਰੰਥ ਨਹੀਂ ਹੈ ਵੀ ਜਿਹਨੂੰ ਅੱਲਾ ਨੇ, ਜਿਹਨੂੰ ਰੱਬ ਨੇ ਆਪਣੇ ਮੂੰਹ ਤੋਂ ਕਿਹਾ ਹੋਵੇ, ਕਿਉਂਕਿ ਰੱਬ ਦੀ ਤੇ ਕੋਈ ਬੋਲੀ ਹੈ ਹੀ ਨਹੀਂ। ਰੱਬ ਨੂੰ ਤੁਸੀਂ ਕਿਸੇ ਬੋਲੀ ਦੇ ਵਿੱਚ ਕੈਦ ਨਹੀਂ ਕਰ ਸਕਦੇ। ਇਹ ਜੇ ਅਸੀਂ 52 ਅੱਖਰੀ ਨੂੰ ਸਮਝੀਏ ਨਾ, ਇਹਦੇ ਵਿੱਚ ਮਹਾਰਾਜ ਨੇ ਗੱਲ ਬੜੀ ਸਪਸ਼ਟ ਕੀਤੀ ਹੈ, ਤਾਂ ਮੈਂ ਅਰਜ਼ ਕਰਨ ਲੱਗਿਆ ਇਹਦੀ ਭੂਮਿਕਾ ਵਿੱਚ। ਜਿਹੜੇ ਪਹਿਲੇ 5 ਬੰਦ ਨੇ ਉਹ ਇਹੋ ਹੀ ਚੀਜ਼ ਦੇ ਉੱਤੇ ਸਾਰੇ ਟਿਕੇ ਹੋਏ ਨੇ ਵੀ ਜੇ ਕੋਈ ਇਹ ਆਖੇ ਵੀ ਰੱਬ ਸੰਸਕ੍ਰਿਤ ਬੋਲਦਾ ਹੈ ਤੇ ਇਹ ਝੂਠ ਹੈ, ਜੇ ਕੋਈ ਆਖੇ ਰੱਬ ਅਰਬੀ ਬੋਲਦਾ ਹੈ ਇਹ ਝੂਠ ਹੈ। ਤਾਂ ਤੁਸੀਂ ਵੇਖੋ ਇਸਲਾਮ ਵਾਲਿਆਂ ਨੂੰ ਜਦੋਂ ਵੇਖੋਗੇ ਉਹ ਕਹਿੰਦਾ ਜੀ ਅੱਲਾ ਨੇ ਇਹ ਗੱਲ ਆਖੀ। ਅੱਲਾ ਨੇ ਕਿਹੜੀ ਭਾਸ਼ਾ 'ਚ ਗੱਲ ਕਹਿ ਦਿੱਤੀ? ਅੱਲਾ ਦੀ ਜ਼ੁਬਾਨ ਲੱਗੀ ਸੀ, ਅੱਲਾ ਨੇ ਕਿਵੇਂ ਕਹਿ ਦਿੱਤੀ? ਅੱਲਾ ਫਾਰਸੀ ਬੋਲਦਾ ਸੀ, ਅੱਲਾ ਅਰਬੀ ਬੋਲਦਾ ਸੀ, ਅੱਲਾ ਹਿੰਦੀ ਬੋਲਦਾ ਸੀ, ਅੱਲਾ ਉਰਦੂ ਬੋਲਦਾ ਸੀ, ਅੱਲਾ ਪੰਜਾਬੀ ਬੋਲਦਾ ਸੀ, ਕਿਉਂਕਿ ਅੱਲਾ ਦੇ ਫਿਰ ਸਾਰੇ ਹੀ ਨੇ। ਹੁਣ ਆਪਾਂ ਜਿੰਨੇ ਬੈਠੇ ਆਪਾਂ ਨੂੰ ਅਰਬੀ ਦੀ ਕੋਈ ਸਮਝ ਨਹੀਂ ਲੱਗੇਗੀ, ਪਰ ਜੇ ਮੇਰਾ ਅੱਲਾ ਇੱਕੋ ਹੀ ਹੈ, ਉਹਨੇ ਮੈਨੂੰ ਗਿਆਨ ਦੇਣਾ ਹੈ, ਫਿਰ ਅੱਲਾ ਨੇ ਇਕੱਲਾ ਅਰਬੀ 'ਚ ਕਿਉਂ ਗਿਆਨ ਦਿੱਤਾ? ਉਹ ਪੰਜਾਬੀ 'ਚ ਕਿਉਂ ਨਾ ਦੇ ਸਕਿਆ? ਤੋ ਕੋਈ ਲੈਂਗੁਏਜ ਰੱਬ ਦੀ ਲੈਂਗੁਏਜ ਨਹੀਂ ਹੈ, ਕੋਈ ਭਾਸ਼ਾ ਜਿਹੜੀ ਆ ਉਹ ਰੱਬ ਦੀ ਭਾਸ਼ਾ ਨਹੀਂ ਹੈ, ਕੋਈ ਭਾਸ਼ਾ ਨਹੀਂ। ਤੋ ਅੱਖਰ ਬਣੇ ਕਾਹਦੇ ਲਈ ਨੇ? ਅੱਖਰ ਬਣੇ ਨੇ ਦੁਨੀਆਂ ਵਿੱਚ ਸਾਡੇ ਆਪਸੀ ਕਮਿਊਨੀਕੇਟ ਕਰਨ ਲਈ, ਕਮਿਊਨੀਕੇਸ਼ਨ ਬਣਾਉਣ ਦੇ ਲਈ ਅੱਖਰ ਜਿਹੜੇ ਨੇ ਬਣੇ ਹੋਏ ਨੇ। ਤੋ ਅੱਖਰਾਂ ਦਾ ਰੱਬ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜੇ ਤੁਸੀਂ ਮਹਾਰਾਜ ਦੀ ਬਾਣੀ ਵਿੱਚੋਂ, ਜਪਜੀ ਸਾਹਿਬ ਵਿੱਚੋਂ ਜਿੱਦਾਂ ਪੜ੍ਹਦੇ ਹੋ ਵੀ ਭਾਖਿਆ ਭਾਉ ਅਪਾਰ, ਵੀ ਰੱਬ ਦੀ ਜਿਹੜੀ ਭਾਖਿਆ ਹੈ ਉਹ ਬੜੀ ਪ੍ਰੇਮ ਵਾਲੀ ਹੈ। ਹੁਣ ਪ੍ਰੇਮ ਦੇ ਵੀ ਕੋਈ ਅੱਖਰ ਹੁੰਦੇ ਨੇ? ਕੀ ਪ੍ਰੇਮ ਦਾ ਕੋਈ ਅੱਖਰ ਹੁੰਦਾ? ਇਹ ਠੀਕ ਹੈ ਵੀ ਹੁਣ ਜਿਹੜੇ ਐਰਾ ਵਿੱਚ ਆਪਾਂ ਰਹਿ ਰਹੇ ਹਾਂ, ਮਿੱਠੀਆਂ ਚਿਕਣੀਆਂ ਚੁੱਪੜੀਆਂ ਗੱਲਾਂ ਨੂੰ ਆਪਾਂ ਪ੍ਰੇਮ ਦੀਆਂ ਗੱਲਾਂ ਸਮਝਦੇ ਹਾਂ, ਪਰ ਇੱਕ ਛੋਟਾ ਜਿਹਾ ਬੱਚਾ ਜਦੋਂ ਆਪਣੀ ਮਾਂ ਨਾਲ ਪਿਆਰ ਕਰਦਾ, ਉਹਦੇ ਕੋਲ ਕਿਹੜਾ ਅੱਖਰ ਹੁੰਦਾ? ਉਹ ਆਈ ਲਵ ਯੂ ਥੋੜਾ ਕਹਿੰਦਾ ਆਪਣੀ ਮਾਂ ਨੂੰ, ਉਹਦੇ ਕੋਲ ਸ਼ਬਦ ਥੋੜਾ ਹੈਗੇ ਨੇ। ਪ੍ਰੇਮ ਦੀ ਕਿਹੜੀ ਭਾਸ਼ਾ ਹੈ? ਗੁੱਸੇ ਦੀ ਕਿਹੜੀ ਭਾਸ਼ਾ ਹੁੰਦੀ ਹੈ? ਦੱਸੋ ਮੈਨੂੰ ਕੋਈ। ਚਿਹਰੇ ਦੇ ਹਾਵ ਭਾਵ ਬੰਦੇ ਦੇ ਪ੍ਰਗਟ ਹੋਣ, ਕ੍ਰੋਧ ਦੀ ਕਿਹੜੀ ਭਾਸ਼ਾ ਹੈ? ਜਿਹੜੇ ਸਾਡੇ ਇਮੋਸ਼ਨਸ ਨੇ ਨਾ ਆਪਣੇ ਆਪ ਵਿੱਚ ਹੀ, ਇਹ ਜਿਹੜੇ ਨੇ ਬੜੇ ਖਤਰਨਾਕ ਨੇ। ਤੁਸੀਂ ਕਿਸੇ ਬੰਦੇ ਦੇ ਐਕਸ਼ਨਸ ਵੇਖ ਕੇ ਕਈ ਵਾਰ ਕਹਿ ਦਿੰਦੇ ਹੋ ਬੜਾ ਬੰਦਾ ਗੁੱਸੇ 'ਚ ਗਿਆ, ਬੜਾ ਕ੍ਰੋਧੀ ਹੈ ਬੰਦਾ। ਤੋ ਉਹ ਇਮੋਸ਼ਨ ਨੇ ਸਾਰੇ, ਪ੍ਰੇਮ ਇੱਕ ਇਮੋਸ਼ਨ ਹੈ। ਤੋ ਸਾਡਾ ਪ੍ਰੇਮ ਤੇ ਖੈਰ ਹੁੰਦਾ ਵੀ ਜਿਹੜਾ ਹੈ ਉਹ ਫਰਜ਼ੀ ਜਿਹਾ ਇਮੋਸ਼ਨ ਹੀ ਹੁੰਦਾ ਹੈ। ਤੋ ਬੱਚਾ ਵੀ ਇੱਕ ਭਾਸ਼ਾ ਬੋਲ ਰਿਹਾ, ਭਾਵੇਂ ਉਹ ਆਪਣੀ ਜ਼ੁਬਾਨ ਤੋਂ ਊੜਾ ਨਹੀਂ ਕਹਿ ਪਾ ਰਿਹਾ, ਪਰ ਬੱਚਾ ਭਾਵੇਂ ਕਿਸੇ ਅਰਬੀ ਦੇ ਘਰੇ ਜੰਮਿਆ ਹੋਵੇ, ਭਾਵੇਂ ਕਿਸੇ ਫਾਰਸੀ ਵਾਲੇ ਦੇ ਘਰੇ ਜੰਮਿਆ ਹੋਵੇ, ਭਾਵੇਂ ਪੰਜਾਬੀ ਵਾਲੇ ਦੇ ਘਰੇ ਜੰਮਿਆ ਹੋਵੇ, ਜਦੋਂ ਆਪਣੀ ਮਾਂ ਦੀ ਗੋਦ ਵਿੱਚ ਪਿਆ ਹੋਇਆ ਤੇ ਉਹਦਾ ਰੋਣਾ ਵੀ ਇੱਕ ਕਿਸਮ ਦੀ ਭਾਸ਼ਾ ਹੀ ਹੈ। ਹੁਣ ਤੇ ਇਸ ਚੀਜ਼ ਉੱਤੇ ਸਰਚ ਹੋ ਰਹੀ, ਮੈਨੂੰ ਪਿਛਲੇ ਦਿਨੀ ਮੈਂ ਇੱਕ ਪੜ੍ਹ ਰਿਹਾ ਸੀ, ਉਹਨਾਂ ਆਖਿਆ ਵੀ ਬੱਚੇ ਜਦੋਂ ਰੋਂਦੇ ਵੀ ਨੇ ਨਾ, ਛੋਟੇ ਬੱਚੇ ਜਦੋਂ ਮਾਂ ਦੀ ਗੋਦ ਵਿੱਚ ਨੇ, ਉਹ ਕਹਿ ਰਿਹਾ ਸੀ, ਡਾਕਟਰ ਦੱਸ ਰਿਹਾ ਸੀ ਵੀ ਕਿੱਦਾਂ ਦਾ ਰੋਣਾ ਹੋਵੇ ਤੇ ਇਹਨੂੰ ਭੁੱਖ ਲੱਗੀ ਹੈ, ਕਿੱਦਾਂ ਦਾ ਰੋਣਾ ਹੋਵੇ ਤੇ ਇਹਦੇ ਢਿੱਡ ਦੇ ਵਿੱਚ ਪੀੜ ਹੈ, ਕਿੱਦਾਂ ਦਾ ਰੋਣਾ ਹੋਵੇ ਵੀ ਇਹ ਅਕਾਊ ਮਹਿਸੂਸ ਕਰ ਰਿਹਾ, ਮਤਲਬ ਉਹਦੇ ਰੋਣੇ ਵੀ ਡਿਫਰੈਂਟ ਨੇ। ਉਹ ਵੀ ਇੱਕ ਭਾਸ਼ਾ ਹੈ, ਉਹ ਵੀ ਇੱਕ ਲੈਂਗੁਏਜ ਹੈ। ਤੋ ਅਸੀਂ ਪਹਿਲਾਂ ਇਸ ਗੱਲ ਨੂੰ ਸਮਝੀਏ ਵੀ ਜਿੰਨੇ ਦੁਨੀਆਂ ਉੱਤੇ ਅੱਖਰ ਨੇ, ਹੁਣ ਜੇ ਆਪਾਂ ਗੱਲ ਕਰੀਏ, ਚਲੋ ਆਪਾਂ ਕਿਉਂਕਿ ਗੁਰਮਤਿ ਦੀ ਮੈਂ ਤਾਂ ਨਹੀਂ ਇੱਥੋਂ ਗੱਲ ਕਰ ਰਿਹਾ ਵੀ ਗੁਰੂ ਸਾਹਿਬ ਨੇ ਰੱਬ ਲਈ ਅੱਜ ਤੱਕ ਸਾਨੂੰ ਕੋਈ ਅੱਖਰ ਨਹੀਂ ਦਿੱਤਾ, ਇਹ ਚੇਤੇ ਰੱਖ ਲਓ ਗੱਲ। ਪਰਮੇਸ਼ਰ ਦੇ ਲਈ, ਵਾਹਿਗੁਰੂ ਲਈ ਸਾਨੂੰ ਕੋਈ ਅੱਖਰ ਨਹੀਂ ਜੇ ਦਿੱਤਾ। ਮੁਸਲਮਾਨਾਂ ਨੇ ਅੱਖਰ ਦਿੱਤਾ ਅੱਲਾ, ਹਿੰਦੂਆਂ ਨੇ ਦਿੱਤਾ ਰਾਮ, ਹਿੰਦੂਆਂ ਨੇ ਦਿੱਤਾ ਕ੍ਰਿਸ਼ਨ, ਮੁਸਲਮਾਨਾਂ ਨੇ ਰੱਬ ਲਈ ਅੱਖਰ ਚੁਣੇ ਨੇ, ਪਰ ਗੁਰੂ ਸਾਹਿਬ ਨੇ ਜਾਂ ਸਿੱਖੀ ਵਿੱਚ ਰੱਬ ਲਈ ਕੋਈ ਅੱਖਰ ਨਹੀਂ ਚੁਣਿਆ ਗਿਆ। ਇਹ ਆਪਣੇ ਆਪ 'ਚ ਬੜੀ ਵਿਲੱਖਣ ਗੱਲ ਹੈ। ਤੁਸੀਂ ਮੈਨੂੰ ਇੱਕ ਵੀ ਅੱਖਰ ਲੱਭ ਕੇ ਵਿਖਾਓ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਰੱਬ ਲਈ ਮਹਾਰਾਜ ਨੇ ਆਪ ਚੁਣਿਆ ਹੋਵੇ, ਇੱਕ ਵੀ ਨਹੀਂ ਹੈਗਾ, ਇੱਕ ਵੀ। ਤੁਸੀਂ ਇੱਦਾਂ
ਕੋਈ ਨਾਂ ਲੈ ਦਿਓ ਇੱਦਾਂ, ਤੁਸੀਂ ਰਹੀਮ ਕਹਿ ਦਿਓ, ਉਹ ਵੀ ਇਸਲਾਮ ਦੇ ਵਿੱਚ ਹੀ ਹੈ। ਮੈਂ ਨਹੀਂ ਕਹਿੰਦਾ ਇਹ ਅੱਖਰ ਮਾੜੇ ਨੇ, ਅੱਖਰਾਂ ਦੇ ਨਾਲ ਹੀ ਅੱਖਰ ਸਾਡੀ ਸਾਂਝ ਵੀ ਅੱਖਰਾਂ ਨਾਲ ਹੀ ਪੈਣੀ ਹੈ, ਅੱਖਰ ਕਹਿਣ 'ਚ ਕੋਈ ਹਰਜ ਨਹੀਂ ਹੈ। ਪਰ ਤੁਸੀਂ ਜਿੰਨੇ ਨਾਂ ਰੱਬ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਏ ਨੇ, ਇੱਕ ਵੀ ਨਾਂ ਸਿੱਖੀ ਦਾ ਨਹੀਂ ਹੈਗਾ ਉਹਦੇ ਵਿੱਚ, ਇੱਕ ਵੀ ਨਾਂ। ਮਤਲਬ ਜਿਹੜਾ, ਹਾਂ ਲੱਛਣਾਂ ਨੂੰ ਬਿਆਨਣ ਵਾਲੇ ਜ਼ਰੂਰ ਹੋਣਗੇ। ਮਤਲਬ ਆਪਾਂ ਕਹਿੰਦੇ ਅਕਾਲ ਪੁਰਖ, ਅਕਾਲ ਦਾ ਮਤਲਬ ਜਿਹੜਾ ਟਾਈਮ ਤੋਂ ਪਾਸੇ ਹੋ ਗਿਆ, ਓਅੰਕਾਰ ਪਹਿਲਾਂ ਮੌਜੂਦ ਸੀ, ਮਹਾਰਾਜ ਨੇ ਆਖਿਆ ਇੱਕੋ ਹੀ ਆ ਉਹ। ਪਰ ਤੁਸੀਂ ਕਦੀ ਕਿਸੇ ਸਿੱਖ ਨੂੰ ਇੱਦਾਂ ਕੱਢਦੇ ਸੁਣਿਆ ਜਿੱਦਾਂ ਮੁਸਲਮਾਨ ਅੱਲਾ ਅੱਲਾ ਕਰਦਾ ਹੈ, ਸਿੱਖ ਇੱਕ ਓਅੰਕਾਰ ਇੱਕ ਓਅੰਕਾਰ ਕਰਦਾ ਹੋਵੇ? ਨਹੀਂ ਕਰਦਾ ਸੁਣਿਆ ਹੋਵੇ ਤੁਸੀਂ। ਤੁਸੀਂ ਜਿੱਦਾਂ ਹਿੰਦੂ ਵੀਰ ਰਾਮ ਰਾਮ ਕਹਿੰਦੇ ਨੇ, ਕਦੀ ਸਿੱਖ ਨੂੰ ਸੁਣਿਆ ਵੀ ਆਪਾਂ ਅਕਾਲ ਪੁਰਖ ਅਕਾਲ ਪੁਰਖ ਅਕਾਲ ਪੁਰਖ ਇੱਦਾਂ ਕਰਦੇ ਹੋਈਏ? ਨਹੀਂ, ਕਿਉਂਕਿ ਅਕਾਲ ਪੁਰਖ ਵੀ ਉਹਦਾ ਨਾਂ ਨਹੀਂ ਹੈਗਾ। ਅਕਾਲ ਪੁਰਖ ਦਾ ਮਤਲਬ ਵੀ ਹੈ ਜਿਹੜਾ ਕਾਲ ਤੋਂ, ਜਿਹੜਾ ਬਿਉਣ ਦਾ ਟਾਈਮ ਆ, ਜਿਹੜਾ ਨਾਂ ਨਹੀਂ ਹੈਗਾ ਉਹਦਾ। ਜੇ ਮਹਾਰਾਜ ਨੇ ਰਾਮ ਸ਼ਬਦ ਕਿਤੇ ਵਰਤਿਆ ਵੀ ਹੈ ਤੇ ਰਾਮ ਵੀ ਉਹਦੇ ਗੁਣ ਵਾਲਾ ਸ਼ਬਦ ਹੈ, ਉਦਾਂ ਨਾਂ ਨਹੀਂ ਕੋਈ ਦਿੱਤਾ। ਮਤਲਬ ਇਸਲਾਮ ਦੇ ਵਿੱਚ ਤੁਹਾਨੂੰ ਅੱਲਾ ਨਾਂ ਮਿਲ ਜਾਵੇਗਾ,

ਦਸ਼ਰਥ ਦੇ ਪੁੱਤਰ ਨੂੰ ਹੀ ਕਿਹਾ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਦਾਂ ਦਾ ਕੋਈ ਨਾਂ ਨਹੀਂ ਹੈ। ਕਿਉਂਕਿ ਉਹਦਾ ਕੀ ਨਾਂ ਰੱਖੋਗੇ ਤੁਸੀਂ ਉਹਨੂੰ, ਜਿਹੜਾ ਮਰਜ਼ੀ ਕੋਈ ਸ਼ਬਦ ਉਹਨੂੰ ਐਨਰਜੀ ਕਹਿ ਲਓ, ਉਹਨੂੰ ਪਾਵਰ ਕਹਿ ਲਓ, ਉਹਨੂੰ ਜਿਹੜਾ ਮਰਜ਼ੀ ਸ਼ਬਦ ਤੁਸੀਂ ਵਰਤ ਲਓ, ਗੱਲ ਵੱਖਰੀ ਹੈ। ਪਰ ਉਹਦਾ ਨਾਂ ਕੀ ਹੈ, ਅੱਖਰਾਂ ਰਾਹੀਂ ਉਹਦਾ ਨਾਂ ਕਿਹੜਾ ਲਓਗੇ ਤੁਸੀਂ? ਵੀ ਜੇ ਮੈਂ ਪੰਜਾਬੀ ਦੇ ਚਾਰ ਅੱਖਰ ਮੰਨ ਲਓ, ਫੋਰ ਐਗਜ਼ਾਮਪਲ, ਵੀ ਮੈਂ ਰੱਬ ਦਾ ਨਾਂ ਰੱਖ ਦਿੱਤਾ ਜੀ ਜਿਹੜਾ ਹੈ। ਹੁਣ ਜੇ ਨਿਰਾਕਾਰ ਦੀ ਗੱਲ ਕਰੋਗੇ, ਨਿਰਾਕਾਰ ਉਹਦਾ ਵੀ ਮਤਲਬ ਇਹ ਹੈ ਵੀ ਜਿਹੜਾ ਆਕਾਰ ਦੇ ਵਿੱਚ ਨਹੀਂ, ਉਹ ਗੁਣ ਹੋ ਗਿਆ ਨਾ ਉਹਦਾ। ਵੀ ਜਿਵੇਂ ਹੁਣ ਮੇਰਾ ਤੁਹਾਡਾ ਨਾਂ ਹੈ, ਸਾਰਿਆਂ ਦਾ ਆਪੋ ਆਪਣੇ ਨਾਂ ਨੇ। ਹੁਣ ਮੇਰਾ ਨਾਂ ਹੈ ਗੁਰਸ਼ਰਨ, ਇਹ ਮੇਰਾ ਗੁਣ ਨਹੀਂ ਹੈਗਾ, ਮੈਂ ਗੁਰੂ ਦੀ ਸ਼ਰਨ ਥੋੜ੍ਹਾ ਹੈਗਾ, ਪਰ ਨਾਂ ਹੀ ਹੈ ਨਾ ਹਿੱਖ। ਤੋ ਮੇਰੇ ਕਹਿਣ ਦਾ ਭਾਵ ਹੈ ਵੀ ਇਸ ਤਰੀਕੇ ਦਾ ਰੱਬ ਦਾ ਕੋਈ ਨਾਂ ਇੱਕ ਨਹੀਂ ਦਿੱਤਾ ਬਾਣੀ ਨੇ। ਤੇ ਜਿਹੜਾ ਵਾਹਿਗੁਰੂ ਸ਼ਬਦ ਵੀ ਹੈ ਉਹਦੇ ਵਿੱਚ ਵੀ ਤੁਸੀਂ ਵੇਖੋ, ਵਾਹਿਗੁਰੂ ਵੀ ਨਾਂ ਨਹੀਂ ਹੈ, ਉਹ ਇੱਕ ਸਿੰਪਲੀ ਇੱਕ ਸ਼ਬਦ ਹੈ ਜਿਹਦੇ ਵਿੱਚ ਤੁਹਾਡੇ ਕੋਲ ਕੋਈ ਸ਼ਬਦ ਨਾ ਰਵੇ ਤੇ ਤੁਸੀਂ ਕਿਸੇ ਬਾਰੇ ਕਹੋ ਵੀ ਵਾਹ। ਮਤਲਬ ਵਿਸਮਾਦ ਵੀ ਚਿੰਨ ਹੈ, ਉਹ ਗੋਰੇ ਵੀ ਕਹਿੰਦੇ ਨੇ ਵਾਓ, ਇਹਨਾਂ 'ਚ ਵੀ ਹੈਗਾ ਉਹ ਵੂ ਵੀ ਕਹਿ ਦਿੰਦੇ ਨੇ ਵੂ, ਮਤਲਬ ਇੱਦਾਂ ਕਰਕੇ ਜਿੱਥੇ ਤੁਸੀਂ ਜਿਹੜਾ ਹੈ ਉਹ ਕੋਈ ਸ਼ਬਦ ਨਹੀਂ ਤੁਹਾਡੇ ਕੋਲ ਰਹਿੰਦਾ, ਉੱਥੇ ਆਪਾਂ ਕਹਿੰਦੇ ਵੀ ਵਾਹ। ਤੋ ਰੱਬ ਦਾ ਕੋਈ ਨਾਂ ਨਹੀਂ, ਕਿਉਂਕਿ ਰੱਬ ਦੀ ਕੋਈ ਲੈਂਗੁਏਜ ਨਹੀਂ। ਰੱਬ ਦੀ ਲੈਂਗੁਏਜ ਕਿਹੜੀ ਹੈ? ਆਖਿਆ ਉਹ ਪਿਆਰ ਵਾਲੀ ਹੈ। ਰੱਬ ਦੀ ਲੈਂਗੁਏਜ ਕੋਈ ਹਿੰਦੀ ਨਹੀਂ, ਰੱਬ ਦੀ ਲੈਂਗੁਏਜ ਕੋਈ ਪੰਜਾਬੀ ਨਹੀਂ, ਰੱਬ ਦੀ ਲੈਂਗੁਏਜ ਕੋਈ ਗੁਰਮੁਖੀ ਨਹੀਂ ਹੈ, ਰੱਬ ਦੀ ਲੈਂਗੁਏਜ ਕੋਈ ਅਰਬੀ ਨਹੀਂ ਹੈ, ਉਹਦੀ ਲੈਂਗੁਏਜ ਕੋਈ ਫਾਰਸੀ ਨਹੀਂ ਹੈ। ਤੋ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕੁਰਾਨ ਰੱਬ ਦੇ ਮੂੰਹ ਤੋਂ ਨਿਕਲੀ ਹੈ। ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਸੀ, ਮੈਂ ਫਿਰ ਉੱਥੇ ਆਵਾਂ ਵੀ 75,000 ਸਾਲ ਤੋਂ ਪਹਿਲਾਂ ਦੁਨੀਆਂ ਵਿੱਚ ਕੋਈ ਵੀ ਲੈਂਗੁਏਜ ਐਗਜ਼ਿਸਟ ਨਹੀਂ ਕਰਦੀ। ਜਿੰਨੀਆਂ ਲੈਂਗੁਏਜਸ ਨੇ ਉਸ ਤੋਂ ਵੱਧਦੀਆਂ ਨੇ। ਡਾਰਵਿਨ ਦੀ ਥਿਊਰੀ ਦੇ ਅਕੋਰਡਿੰਗ ਮਨੁੱਖ ਜਿਹੜਾ ਸੀ ਉਹ ਜੰਗਲਾਂ ਵਿੱਚ ਰਹਿੰਦਾ ਸੀ, ਉਹਨੇ ਬੜੇ ਤਰੀਕਿਆਂ ਨਾਲ ਆਪਣੇ ਆਪ ਨੂੰ ਜਿਹੜਾ ਹੈ ਸਰਵਾਈਵ ਕੀਤਾ, ਉਹਨੇ ਜਿਹੜਾ ਹੈ ਇੱਕ ਦੂਜੇ ਨਾਲ ਜਿਹੜਾ ਰਿਲੇਸ਼ਨ ਵੀ ਬਣਾਏ, ਕਿਹੜੇ ਸ਼ਬਦਾਂ ਨਾਲ ਉਹਨਾਂ ਨੇ ਇੱਕ ਦੂਜੇ ਨਾਲ ਜਿਹੜਾ ਹੈ ਜਦੋਂ ਸ਼ਿਕਾਰ ਕਰਨਾ ਹੈ ਉਹ ਇਕੱਠੇ ਹੋ ਕੇ ਚੱਲੇ ਨੇ, ਕਿੱਦਾਂ ਉਹਨਾਂ ਨੇ ਪੱਥਰਾਂ ਨੂੰ ਸਾਰਾ ਕੁਝ ਹਥਿਆਰ ਉੱਦਾਂ ਦੇ ਬਣਾਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਆਈਆਂ। ਅਤੇ ਆ ਪਿਛਲੇ 50-60 ਸਾਲਾਂ ਦੇ ਵਿੱਚ ਤੁਸੀਂ ਵੇਖੋ ਹਰ ਲੈਂਗੁਏਜ ਜਿਹੜੀ ਆ ਉਹ ਬਦਲ ਵੀ ਰਹੀ ਹੈ, ਹਰ ਭਾਸ਼ਾ ਜਿਹੜੀ ਉਹ ਬਦਲ ਵੀ ਰਹੀ ਹੈ। ਪੰਜਾਬੀ ਦੇ ਸ਼ਬਦ ਖਤਮ ਹੋ ਰਹੇ ਨੇ, ਨਵੇਂ ਸ਼ਬਦ ਉਹਦੇ ਵਿੱਚ ਆ ਰਹੇ ਨੇ, ਅੰਗਰੇਜ਼ੀ ਦੇ ਸ਼ਬਦਾਂ ਦੇ ਵਿੱਚ ਪੰਜਾਬੀ। ਹੁਣ ਮੈਂ ਇੱਕ ਦਿਨ ਵੇਖ ਰਿਹਾ ਸੀ ਵੀ ਇੰਗਲਿਸ਼ ਦੇ ਵਿੱਚ ਸ਼ਬਦ ਆਇਆ ਲੂਟ, ਲੂਟ। ਹੁਣ ਲੂਟ ਦਾ ਮਤਲਬ ਲੁੱਟਣਾ, ਉਹਨਾਂ ਨੇ ਸਿੱਧਾ ਹੀ ਸ਼ਬਦ ਚੁੱਕ ਕੇ ਉਹ ਡਿਕਸ਼ਨਰੀ ਦੇ ਵਿੱਚ ਪਾ ਲਿਆ ਵੀ ਲੂਟ, ਲੂਟ ਮਤਲਬ ਲੁੱਟਣਾ। ਤੇ ਵੈਸੇ ਵੇਖੋ ਤੇ ਲੂਟ ਸ਼ਬਦ ਇੰਗਲਿਸ਼ ਦਾ ਸ਼ਬਦ ਤੇ ਕੋਈ ਹੈ ਨਹੀਂ, ਹੁਣ ਸਾਡੇ ਲਈ ਬੜੀ ਕਾਮਨ ਹੋ ਗਈ ਇਹ ਗੱਲ। ਹੁਣ ਸ਼ਬਦ ਮੈਂ ਕਾਮਨ ਵਿੱਚ ਵਰਤਾ ਵੀ ਭਾਵੇਂ ਮੈਂ ਪੰਜਾਬੀ 'ਚ ਬੋਲ ਰਿਹਾ। ਕਿੰਨੇ ਸ਼ਬਦ ਐਸੇ ਨੇ, ਆਪਾਂ ਸਕੂਲ ਸ਼ਬਦ ਕਿਹਾ, ਅੱਜ ਕੱਲ੍ਹ ਸਕੂਲ ਸ਼ਬਦ ਹੈ ਪੰਜਾਬੀ ਦਾ ਸ਼ਬਦ ਹੀ ਬਣ ਗਿਆ। ਤੋ ਡਿਕਸ਼ਨਰੀਆਂ ਦੇ ਵਿੱਚ ਨਵੇਂ ਸ਼ਬਦ ਜਿਹੜੇ ਨੇ ਉਹ ਐਡ ਹੋ ਗਏ, ਅੰਗਰੇਜ਼ੀ ਦੀਆਂ ਡਿਕਸ਼ਨਰੀਆਂ 'ਚ ਹੋ ਗਏ। ਪੰਜਾਬੀ ਘਰਾਂ ਵਾਲਿਆਂ ਨੇ ਕਈ ਸ਼ਬਦ ਜਿਹੜੇ ਨੇ ਉਹ ਨਵੇਂ ਆ ਗਏ। ਹੁਣ ਆਹ ਜਿਹੜੇ ਸਾਡੀ ਚਾਹੇ ਉਹ ਬਜ਼ੁਰਗਾਂ ਦੀ ਪੀੜ੍ਹੀ ਇੱਥੇ ਕਨੇਡਾ 'ਚ ਆਣ ਕੇ ਬੈਠੀ ਹੈ, ਤੁਸੀਂ ਇਹਨਾਂ ਦੀ ਪੰਜਾਬੀ ਵੇਖ ਲਓ, ਅਤੇ ਚਾਹੇ ਜਿਹੜੇ ਇੱਥੇ ਸਾਡੇ ਬੱਚੇ ਪੰਜਾਬੀ ਪਰਿਵਾਰਾਂ ਵਿੱਚ ਬੋਰਨ ਨੇ ਉਹਨਾਂ ਦੀ ਪੰਜਾਬੀ ਵੇਖ ਲਓ ਤੁਸੀਂ, ਕਿੰਨੇ ਤਰ੍ਹਾਂ ਦੀਆਂ ਨਵੀਆਂ ਨੇ। ਤੋ ਬਾਬਾ ਜੀ ਨੇ ਅੱਜ ਜਿਹੜੀ ਖਿਆਲ ਜਿਹੜਾ ਪ੍ਰਗਟ ਕੀਤਾ, ਆਪਾਂ ਇਹਨੂੰ ਇਕੱਲੀ ਇਕੱਲੀ ਪੰਕਤੀ ਨੂੰ ਸਮਝੀਏ ਤਾਂ ਕਿ ਗੱਲ ਸਪਸ਼ਟ ਹੋਵੇ। ਮਹਾਰਾਜ ਕਹਿੰਦੇ ਨੇ 52 ਅੱਖਰ ਲੋਕ ਤ੍ਰੈ, ਇਹ ਜਿਹੜੇ ਤਿੰਨੇ ਲੋਕ ਨੇ ਨਾ, ਇਹਨਾਂ ਦਾ ਜਿਹੜਾ ਵਿਹਾਰ ਹੈ ਉਹ 52 ਅੱਖਰਾਂ 'ਚ ਚੱਲ ਰਿਹਾ। ਕਿੰਨੇ ਅੱਖਰਾਂ 'ਚ? 52। ਹੁਣ 52 ਕਿਉਂਕਿ ਉਸ ਲੈਂਗੁਏਜ ਦੇ ਸ਼ਬਦ ਅੱਖਰ ਆਖੇ ਨੇ ਤਾਂ 52 ਹੈ। ਵੈਸੇ ਇੱਦਾਂ ਕਹਿ ਲਓ ਵੀ ਜੇ ਕੋਈ ਨਰੋਲ ਹੀ ਗੋਰਿਆਂ ਦਾ ਮੁਲਕ ਹੋਵੇ ਜਿੱਥੇ ਅੰਗਰੇਜ਼ੀ ਚੱਲਦੀ ਹੋਵੇ ਤੇ ਉਹ ਫਿਰ ਅੰਗਰੇਜ਼ੀ ਦੇ 28 ਮੇਰੇ ਖਿਆਲ ਹੁੰਦੇ ਨੇ ਅੱਖਰ, ਤੇ ਉਹ 28 'ਤੇ ਚੱਲੇਗਾ ਉਹਨਾਂ ਦਾ। ਮਤਲਬ ਕਨੇਡਾ ਦੇ ਵਿੱਚ ਜੇ ਤੁਸੀਂ ਜੋਬ ਲੈਣੀ ਹੈ ਤੇ ਤੁਹਾਨੂੰ 28 ਅੱਖਰਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਜੇ ਤੁਸੀਂ ਪੰਜਾਬੀ ਦੇ ਵਿੱਚ ਪੰਜਾਬ 'ਚ ਕੰਮ ਕਰਨਾ ਤੇ ਤੁਹਾਨੂੰ 35 ਅੱਖਰਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਜੇ ਇੰਡੀਆ ਪੱਧਰ 'ਤੇ ਕੰਮ ਕਰਨਾ ਹੈ ਤੇ ਤੁਹਾਨੂੰ 52 ਅੱਖਰਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਕਿਉਂ? ਕਿਉਂਕਿ ਜਿਹੜਾ ਅਸੀਂ ਬੋਲ

ਬਾਣੀ ਸਾਡੀ ਸਾਰੀ ਹੈ ਉਹ ਇਹਨਾਂ ਅੱਖਰਾਂ ਦੇ ਵਿੱਚ ਹੀ ਰਹਿਣੀ ਹੈ, ਇਹਨਾਂ ਸ਼ਬਦਾਂ ਵਿੱਚ ਹੀ ਰਹਿਣੀ ਹੈ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ 52 ਅੱਖਰ ਲੋਕ ਤ੍ਰੈ, ਤਿੰਨਾਂ ਲੋਕਾਂ ਵਿੱਚ 52 ਅੱਖਰਾਂ ਨਾਲ ਕਮਿਊਨੀਕੇਟ ਹੁੰਦਾ, ਸਭ ਕੁਛ ਨਹੀਂ ਮਾਏ, ਸਾਰਾ ਕੁਝ ਇਹਨਾਂ ਦੇ ਵਿੱਚ ਹੀ ਹੈ, ਇਸ ਤੋਂ ਬਾਹਰ ਤੇ ਕੁਝ ਨਹੀਂ ਨਾ ਹੈਗਾ। ਜੇ ਕਥਾ ਵੀ ਹੋਣੀ ਹੈ ਤੇ ਪੰਜਾਬੀ ਅੰਗਰੇਜ਼ੀ ਅੱਖਰਾਂ 'ਚ ਹੀ ਹੋਣੀ ਹੈ ਨਾ, ਇਸ ਤੋਂ ਬਾਹਰ ਕੀ ਹੈ, ਕੁਝ ਵੀ ਨਹੀਂ। ਬਾਬੇ ਨੇ ਆਖਿਆ ਇਹ ਅੱਖਰ ਖਿਰ ਜਾਹੇਂਗੇ। ਹੁਣ ਇਹਨੂੰ ਨਾ ਕਈ ਸੱਜਣ ਏਦਾਂ ਵੀ ਪੜ੍ਹਦੇ ਨੇ ਅੱਖਰ, ਨਹੀਂ ਇਹਨੂੰ ਅੱਖਰ ਹੀ ਪੜ੍ਹਿਆ ਜਾਣਾ। ਮੇਰੇ ਕੋਲ ਵੀ ਇੱਕ ਦੋ ਵਾਰ ਗਲਤੀਆਂ ਹੋਈਆਂ ਏਦਾਂ, ਮੈਂ ਜੇ ਆਪਣੀ ਗੱਲ ਕਰਾਂ ਐਡਮਿਟ ਕਰਦਾ ਮੈਂ ਉਸ ਚੀਜ਼ ਨੂੰ, ਕਿਉਂਕਿ ਚਲੋ ਜਦੋਂ ਬੰਦੇ ਨੂੰ ਸਮਝ ਲੱਗਦੀ ਹੈ ਉਦੋਂ ਹੀ ਸਿਆਣਪ ਵਾਲੀ ਗੱਲ ਹੈ ਬਾਣੀ ਪੜ੍ਹਨ ਦੀ। ਆਖਿਆ ਇਹ ਅੱਖਰ ਖਿਰ ਜਾਹੇਂਗੇ। ਹੁਣ ਜਿਹੜਾ, ਕਿਉਂਕਿ ਸੰਸਾਰ ਨਾਸ਼ਵੰਤ ਹੈ ਤੇ ਅੱਖਰ ਵੀ ਨਾਸ਼ਵੰਤ ਆ, ਮੰਨ ਲਓ ਕਿੰਨੀਆਂ ਲਿਪੀਆਂ ਸਮਾਪਤ ਹੋ ਜਾਂਦੀਆਂ, ਖਤਮ ਹੋ ਜਾਂਦੀਆਂ ਦੁਨੀਆਂ ਤੋਂ ਹੁੰਦੀਆਂ ਨਾ, ਕਿੰਨੀਆਂ ਭਾਸ਼ਾਵਾਂ, ਕਿੰਨੇ ਸ਼ਬਦ ਜਿਹੜੇ ਕਦੀ ਦੁਨੀਆਂ 'ਚ ਹੁੰਦੇ ਸੀ ਅੱਜ ਉਹਨਾਂ ਨੂੰ ਕੋਈ ਬੋਲਦਾ ਹੀ ਨਹੀਂ ਹੈ, ਖਤਮ ਹੋ ਜਾਂਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਤੁਸੀਂ ਵੇਖੋ ਆਪਣੇ ਪੰਜਾਬੀ ਘਰਾਂ ਦੇ ਵਿੱਚ ਕਿੰਨੇ ਸ਼ਬਦ ਐਸੇ, ਸਬਾਤ ਖੁਰਾ ਖਤਮ ਹੋ ਗਏ, ਸਬਾਤ ਖੁਰਾ, ਹੁਣ ਤੇ ਮੈਨੂੰ ਵੀ ਚੇਤੇ ਭੁੱਲਣ ਲੱਗ ਪਏ ਹੌਲੀ ਹੌਲੀ, ਇੰਨੇ ਸ਼ਬਦ ਨੇ ਕਿਉਂਕਿ ਸਮਾਂ ਪਾ ਕੇ ਉਹਨਾਂ ਦੀ ਯੂਸੇਜ ਸਾਡੇ ਵਿੱਚ ਨਹੀਂ ਰਹੀ, ਇਸ ਕਰਕੇ ਨਹੀਂ ਰਹੀ। ਬੈਠਕ ਬੜਾ, ਇੱਥੇ ਲੋਕ ਕਹਿੰਦੇ ਨੇ ਜੀ ਇਹ ਲਿਵਿੰਗ ਏਰੀਆ ਸਾਡਾ, ਹੁਣ ਉਹ ਬੈਠਕ ਬਹਿਣ ਵਾਲਾ ਏਰੀਆ ਹੈ ਨਾ, ਰਸੋਈ ਕਿਚਨ ਕਹਿ ਦਿੰਦੇ ਨੇ, ਹੁਣ ਹੌਲੀ ਹੌਲੀ ਉਹ ਸ਼ਬਦ ਖਤਮ ਹੁੰਦੇ ਜਾਂਦੇ। ਤੋ ਜੇ ਕੀ ਜੇ 52 ਅੱਖਰ ਦੁਨੀਆਂ ਤੋਂ ਖਤਮ ਹੋ ਜਾਣਗੇ ਤੇ ਰੱਬ ਵੀ ਖਤਮ ਹੋ ਜਾਊਗਾ? ਉਹ ਨਹੀਂ ਹੋਣਾ, ਉਹਨੇ ਉਦਾਂ ਹੀ ਰਹਿਣਾ। ਕੀ ਜੇ ਪੰਜਾਬੀ ਦੁਨੀਆਂ ਤੋਂ ਖਤਮ ਹੋ ਜੂ, ਰੱਬ ਵੀ ਖਤਮ ਹੋ ਜਾਣਾ, ਅੰਗਰੇਜ਼ੀ ਖਤਮ, ਅਰਬੀ, ਫਾਰਸੀ ਕੋਈ ਚੀਜ਼ ਖਤਮ, ਰੱਬ ਵੀ ਖਤਮ ਹੋ ਜਾਊਗਾ? ਤੋ ਆਹ ਗੱਲ ਹੈ ਇੱਥੇ। ਤੋ ਬਾਬਾ ਜੀ ਨੇ ਕਿਹਾ ਇਹ ਅੱਖਰ ਖਿਰ ਜਾਹੇਂਗੇ, ਕਿਉਂਕਿ ਸੰਸਾਰ ਨਾਸ਼ਵੰਤ ਹੈ, ਹੋ ਸਕਦਾ ਹੈ ਪੂਰੀ ਦੀ ਪੂਰੀ ਸੱਭਿਅਤਾ ਖਤਮ ਹੋ ਜਾਵੇ, ਜਿਵੇਂ ਹੜੱਪਾ ਦੀ ਸੱਭਿਅਤਾ ਸੀ, ਪੂਰੀ ਦੀ ਪੂਰੀ ਸੱਭਿਅਤਾ। ਆਹ ਕੈਨੇਡਾ ਦੇ ਵਿੱਚ ਤੇ ਨਵੀਂ ਕਿਸਮ ਦੀ ਸੱਭਿਅਤਾ ਪੈਦਾ ਹੋ ਰਹੀ ਹੈ, ਇੱਕ ਨਵਾਂ ਕਲਚਰ ਕੈਨੇਡਾ ਵਿੱਚ ਬਿਲਡ ਹੋ ਰਿਹਾ। ਕਿਉਂ? ਕਿਉਂਕਿ ਕੈਨੇਡਾ ਜਿਹਨੂੰ ਤੁਸੀਂ ਆਪਾਂ ਕਹਿੰਦੇ ਹਾਂ ਵੀ ਮਲਟੀ ਕਲਚਰਲ ਹੈ, ਇੱਥੇ ਚਾਈਨੀਜ਼ ਵੀ ਨੇ, ਇੱਥੇ ਹਰ ਖਿੱਤੇ ਦੇ ਦੁਨੀਆ ਦੇ ਹਰ ਕੋਨੇ ਦਾ ਬੰਦਾ ਤੁਹਾਨੂੰ ਕੈਨੇਡਾ ਦੇ ਵਿੱਚ ਮਿਲ ਜਾਂਦਾ। ਜਦੋਂ ਇਹ ਸਾਰੇ ਲੋਕ ਮਿਲਣਗੇ ਫਿਰ ਇੱਕ ਨਵੀਂ ਸੱਭਿਅਤਾ ਕ੍ਰੀਏਟ ਹੋਊਗੀ। ਤੁਹਾਨੂੰ ਬਹੁਤ ਕੁਝ ਉਹਨਾਂ ਬੱਚਿਆਂ ਤੋਂ ਸਿੱਖਣ ਨੂੰ ਮਿਲੇਗਾ ਜਿਹੜੇ ਚਾਈਨਾ ਤੋਂ ਆਏ ਨੇ, ਤੁਹਾਨੂੰ ਬਹੁਤ ਕੁਝ ਜਪਾਨੀਆਂ ਤੋਂ ਸਿੱਖਣ ਨੂੰ ਮਿਲੇਗਾ, ਬਹੁਤ ਕੁਝ ਜਿਹੜਾ ਹੈ ਉਹ ਹਿੰਦੁਸਤਾਨੀਆਂ ਤੋਂ ਸਿੱਖਣ ਨੂੰ ਮਿਲੇਗਾ, ਇੱਕ ਨਵੀਂ ਤਰ੍ਹਾਂ ਦਾ ਸਿਸਟਮ ਕ੍ਰੀਏਟ ਆਪਣੇ ਆਪ ਹੀ ਹੋਵੇਗਾ। ਪਰ ਕੀ ਰੱਬ ਵੀ ਖਤਮ ਹੋ ਜਾਊਗਾ? ਉਹ ਤਾਂ ਨਹੀਂ ਨਾ ਹੋਣਾ, ਆਖਿਰ ਰੱਬ ਏਡਾ ਵੱਡਾ ਹੈ ਵੀ ਉਹਨੂੰ ਇਹਨਾਂ ਅੱਖਰਾਂ ਦੇ ਨਾਲ ਬੰਨ ਕੇ ਨਹੀਂ ਵੇਖਿਆ ਜਾ ਸਕਦਾ। ਜਿਹੜੀ ਗੱਲ ਸਮਝਣ ਵਾਲੀ ਹੈ ਵੀ ਇਹਨਾਂ ਅੱਖਰਾਂ ਨਾਲ ਤੁਸੀਂ ਰੱਬ ਨੂੰ ਨਹੀਂ ਬੰਨ ਸਕਦੇ ਵੀ ਰੱਬ ਵੀ ਨਾਲ ਖਤਮ ਹੋ ਜਾਵੇਗਾ। ਬਾਬੇ ਨੇ ਆਖਿਆ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾਹੇ। ਆਖਿਆ ਜਿਹੜਾ ਰੱਬ ਹੈ ਉਹ ਅਕਾਲ ਪੁਰਖ ਜਿਹੜਾ ਵਾਹਿਗੁਰੂ ਹੈ, ਉਹਨੂੰ ਬਿਆਨ ਕਰਨ ਵਾਲੇ ਇਹ ਅੱਖਰ ਨਹੀਂ ਹੈਗੇ, ਉਹ ਅੱਖਰ ਇਨ ਮੈਂ ਨਾਹੇ। ਆਖਿਆ ਉਹ ਜਿਹੜਾ ਵਾਹਿਗੁਰੂ ਹੈ ਉਹਨੂੰ ਇਹਨਾਂ ਅੱਖਰਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਅੱਛਾ ਹੁਣ ਇਹਦਾ ਦੂਜਾ ਪੱਖ ਵੇਖੋ ਬਾਣੀ ਚੋਂ, ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ, ਗੀਤ, ਗੁਣ, ਗਾ। ਅੱਛਾ ਕਮਾਲ ਹੈ, ਇੱਕ ਪਾਸੇ ਬਾਬਾ ਜੀ ਕਹਿੰਦੇ ਨੇ ਵੀ ਉਹਨੂੰ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਤੇ ਦੂਜੇ ਪਾਸੇ ਆਖਿਆ ਵੀ ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ, ਗੀਤ, ਗੁਣ, ਗਾ, ਅਖਰੀ ਲਿਖਣ, ਬੋਲਣ, ਬਾਣ, ਅੱਖਰਾਂ ਸਿਰ, ਸੰਯੋਗ, ਖਾਣ, ਜਿਹਨੇ, ਹੁਣ ਇੱਥੇ ਆਉਣ ਦੀ, ਜਿਹਨੇ ਲਿਖੇ ਤੇ ਸਿਰ ਨਾਏ, ਉਹ ਖੇਡ ਇੱਥੇ ਹੈ। ਰੱਬ ਇਹਨਾਂ ਅੱਖਰਾਂ ਵਿੱਚ ਨਹੀਂ ਹੈ, ਠੀਕ ਹੈ, ਸਾਡੇ ਵਰਤੋਂ ਵਿਹਾਰ ਲਈ ਅੱਖਰਾਂ ਦੀ ਜ਼ਰੂਰਤ ਹੈ। ਮੈਂ ਕਥਾ ਕਰਨੀ ਹੈ ਤੇ ਮੈਨੂੰ ਅੱਖਰਾਂ ਦੀ ਜ਼ਰੂਰਤ ਹੈ, ਪਰ ਰੱਬੀ, ਰੱਬ ਪਰਮੇਸ਼ਰ ਏਡਾ ਵੱਡਾ ਹੈ ਉਹਨੂੰ ਇਹਨਾਂ ਅੱਖਰਾਂ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ। ਤੋ ਆਈ ਹੋਪ ਤੁਸੀਂ ਇਸ ਗੱਲ ਨੂੰ ਸਮਝ ਪਾਏ ਹੋਗੇ। ਉਹ ਅੱਖਰ ਇਨ ਮੈਂ ਨਾਹੀਂ, ਉਹ ਅੱਖਰ ਜਿਹੜੇ ਰੱਬ ਨੂੰ ਮੁਕੰਮਲ ਰੂਪ ਵਿੱਚ ਬਿਆਨ ਕਰ ਸਕਣ ਉਹ ਇੱਥੇ ਨਹੀਂ ਹਨ, ਉਹ 52 ਅੱਖਰਾਂ ਦੇ ਵਿੱਚ ਨਹੀਂ ਆਉਂਦੇ।
ਕਿਉਂਕਿ ਰੱਬ 52 ਅੱਖਰਾਂ ਵਿੱਚ ਨਹੀਂ ਨਾ ਆਉਂਦਾ, ਇਹ ਅੱਖਰ ਨਾਸ਼ਵੰਤ ਨੇ, ਖਤਮ ਹੋ ਜਾਣੇ ਨੇ। ਤੇ ਜਿਹੜੇ ਤੁਹਾਡੇ ਅੱਖਰ ਜੇ ਨਾਸ਼ਵੰਤ ਹੋ ਜਾਣਗੇ, ਤੁਸੀਂ ਰੱਬ ਨੂੰ ਕਿਵੇਂ ਬਿਆਨ ਕਰ ਲਓਗੇ ਭਾਈ ਇਹਨਾਂ ਅੱਖਰਾਂ 'ਚ? ਹਾਂ, ਸਾਡੀ ਸਹੂਲਤ ਦੇ ਲਈ, ਸਾਡੀ ਸਹੂਲਤ ਲਈ ਵੇਖੋ ਬਚਨ ਪੜ੍ਹ ਹੋਰ ਬਾਣੀ ਦਾ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਹੁਣ ਕੀ ਕਾਗਜ਼ ਉੱਤੇ ਆਪਾਂ ਕਲਮ ਲੈ ਕੇ ਕੁਝ ਲਿਖਦੇ ਨਹੀਂ? ਲਿਖਦੇ ਤੇ ਆਪਾਂ ਹੈਗੇ ਹੀ ਹਾਂ। ਮੈਂ ਲਿਖ ਦਿੰਦਾ ਵੀ ਗੁਰੂ ਕਲਗੀਧਰ ਬਹੁਤ ਮਾਣ ਨੇ, ਲਿਖਦੇ ਹਾਂ, ਪਰ ਮੇਰੇ ਉਸ ਲਿਖੇ ਹੋਏ ਦੇ ਵਿੱਚ ਵੀ ਉਹ ਨਾ ਉਹਨਾਂ ਦੀ ਮਹਾਨਤਾ ਵੱਧਦੀ ਹੈ ਤੇ ਨਾ ਉਹਨਾਂ ਦੀ ਘੱਟਦੀ, ਉਹ ਮੇਰੀ ਆਪਣੀ ਗੱਲ ਹੈ, ਉਹਨੂੰ ਨਹੀਂ ਉੱਥੇ ਕੈਦ ਕਰ ਸਕਦੇ ਤੁਸੀਂ। ਕਿੰਨਾ ਸਤਿਗੁਰੂ ਮਹਾਰਾਜ ਨੇ ਵਿਸ਼ਾਲ ਗਿਆਨੀ ਬਾਣੀ ਦਾ ਖਜ਼ਾਨਾ ਦਿੱਤਾ, ਕਿੰਨਾ ਕੁਝ ਬਾਬੇ ਨੇ ਲਿਖਿਆ, ਪਰ ਲਿਖ ਕੇ ਉਹ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਆਰੇ। ਤੋ ਇੱਥੇ ਸਤਿਗੁਰ ਨੇ ਕਿਹਾ ਉਹ ਅੱਖਰ ਇਨ ਮੈਂ ਨਾ, ਉਹ ਜਿਹੜਾ ਵਾਹਿਗੁਰੂ ਹੈ ਉਹਦਾ ਜਿਹੜਾ ਅਨੁਭਵ ਹੈ, ਉਹਦਾ ਜਿਹੜਾ ਬਿਆਨ ਹੈ, ਉਹ ਇਹਨਾਂ ਅੱਖਰਾਂ ਵਿੱਚ ਆ ਸਕਣ ਵਾਲਾ ਨਹੀਂ, ਇਹਨਾਂ ਅੱਖਰਾਂ ਦੀ ਓਨੀ ਸਮਰੱਥਾ ਨਹੀਂ ਹੈ ਕਿ ਉਹ ਮੁਕੰਮਲ ਰੂਪ ਵਿੱਚ ਵਾਹਿਗੁਰੂ ਨੂੰ ਬਿਆਨ ਕਰ ਸਕਣ, ਉਹ ਨਹੀਂ ਕਰ ਸਕਦੇ। ਲੇਖਾ ਹੋਏ ਤਾਂ ਲੇਖਾ ਹੋਏ ਵਿਨਾਸ਼। ਤੋ ਸਾਡੇ ਲਈ ਅੱਖਰ ਜ਼ਰੂਰੀ ਨੇ, ਕਿਉਂਕਿ ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ। ਪਰ ਚੇਤੇ ਰੱਖਿਓ, ਜਿਨ ਇਹ ਲਿਖੇ ਤੇ ਸਿਰ ਨਾ ਏ, ਰੱਬ ਦੇ ਸਿਰ ਉੱਤੇ ਨਹੀਂ, ਉਹਨੂੰ ਨਹੀਂ ਤੁਸੀਂ ਅੱਖਰਾਂ 'ਚ ਬਿਆਨ ਕਰ ਸਕਦੇ, ਤੁਹਾਡੇ ਅੱਖਰ ਥੋੜੇ ਪੈ ਜਾਣਗੇ, ਛੋਟੇ ਪੈ ਜਾਣਗੇ। ਤੋ ਬਾਬਾ ਜੀ ਨੇ ਆਖਿਆ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾ ਹੈ, ਉਹ ਅੱਖਰ ਜਿਹੜਾ ਰੱਬ ਨੂੰ ਮੁਕੰਮਲ ਰੂਪ ਵਿੱਚ ਬਿਆਨ ਕਰ ਸਕੇ, ਉਹ ਇਹਨਾਂ 52 ਅੱਖਰਾਂ ਦੇ ਵਿੱਚ ਨਹੀਂ ਹੈਗਾ। ਭਾਵੇਂ ਕਿ ਅੱਗੇ ਸਾਰਾ ਮਹਾਰਾਜ ਨੇ ਜਦੋਂ ਰੱਬ ਦੀ ਤਾਰੀਫ ਕੀਤੀ ਹੈ ਤੇ ਊੜਾ ਐੜਾ ਵਰਤ ਕੇ ਕੀਤੀ ਹੈ ਜਾਂ 52 ਅੱਖਰੀ ਵਰਤ ਕੇ ਕੀਤੀ ਹੈ, ਪਰ ਆਖਿਆ ਫਿਰ ਵੀ ਉਹ ਇਹਦੇ ਵਿੱਚ ਨਹੀਂ ਆਉਂਦਾ। ਆਵੇਗਾ ਨਾ ਓਅੰਕਾਰ ਆਦਿ ਮੈਂ ਜਾਣਾ। ਤੋ ਸਤਿਗੁਰ ਨੇ ਅੱਗੇ ਕੀ ਆਖਿਆ, ਆਖਿਆ ਜਹਾਂ ਬੋਲ ਤਾਂ ਅੱਛਰ ਆਵਾ। ਹੁਣ ਜਿੱਥੇ ਬੋਲ ਬੋਲਣਾ ਹੋਵੇ ਉੱਥੇ ਅੱਖਰਾਂ ਦਾ ਆਉਣਾ ਜ਼ਰੂਰੀ ਹੈ। ਕੀ ਅੱਖਰਾਂ ਤੋਂ ਬਿਨਾਂ ਮੈਂ ਬੋਲ ਬੋਲ ਸਕਦਾ? ਜਹਾਂ ਬੋਲ, ਜਿੱਥੇ ਵੀ ਆਪਾਂ ਬੋਲਣਾ ਹੋਵੇ ਉੱਥੇ ਕੀ ਆਉਣਾ ਜ਼ਰੂਰੀ ਹੈ? ਹੁਣ ਇੱਥੇ ਸ਼ਬਦ ਅੱਛਰ ਵਰਤਿਆ, ਵੈਸੇ ਇਹ ਸ਼ਬਦ ਬਣਿਆ ਅਕਸ਼ਰ ਤੋਂ, ਅਕਸ਼ਰ ਹਿੰਦੀ ਦੇ ਵਿੱਚ ਅਕਸ਼ਰ ਬੋਲਿਆ ਜਾਂਦਾ। ਜਹਾਂ ਬੋਲ, ਜਿੱਥੇ ਤੁਸੀਂ ਬੋਲਣਾ ਹੈ ਉੱਥੇ ਅੱਖਰ ਦਾ ਆਉਣਾ ਬੜਾ ਲਾਜ਼ਮੀ ਹੈ। ਜਹਾਂ ਬੋਲ ਤਾਂ ਅੱਛਰ ਆਵਾ। ਅੱਛਾ, ਜਾਂ ਅਬੋਲ ਤਾਂ ਮਨ ਨਾ ਰਹਾਵਾ। ਹੁਣ ਤੁਹਾਨੂੰ ਕੋਈ ਆਖੇ 2 ਘੰਟੇ ਚੁੱਪ ਕਰਕੇ ਬੈਠੇ ਰਹੋ, ਬਹਿ ਸਕਦੇ ਹੋ? ਨਹੀਂ ਬਹਿ ਸਕਦਾ ਬੰਦਾ। ਸਤਿਗੁਰ ਨੇ ਆਖਿਆ ਜਾਂ ਅਬੋਲ, ਜਿੱਥੇ ਕੋਈ ਬੋਲੇਗਾ ਨਹੀਂ ਉੱਥੇ ਮਨ ਨਹੀਂ ਫਿਰ ਟਿਕ ਸਕਦਾ, ਮਨ ਭਟਕੇਗਾ। ਕੁਝ ਨਾ ਕੁਝ ਬੋਲੋਗੇ, ਜਬ ਲਗ ਦੁਨੀਆਂ ਰਹੀਏ ਨਾਨਕ ਕੇ ਸੁਣੀਏ ਕਿਛ ਕਹੀਏ। ਜਾਂ ਬੋਲ ਤਾਂ ਮਨ ਨਾ ਰਹਾਵਾ। ਹੁਣ ਵੇਖੋ ਰੱਬ ਕਿੱਥੇ ਹੈ। ਆਖਿਆ ਬੋਲ ਅਬੋਲ ਮੱਧ ਹੈ ਸੋਈ, ਬੋਲਣ ਵਿੱਚ ਤੇ ਨਾ ਬੋਲਣ ਦੇ ਵਿੱਚ ਉਹ ਹੈ। ਜਿਹਨੂੰ ਇਸ ਗੱਲ ਦੀ ਸਮਝ ਲੱਗ ਗਈ, ਬੋਲ ਅਬੋਲ ਮੱਧ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਆਖਿਆ ਜਿੱਦਾਂ ਦਾ ਉਹ ਹੈ ਨਾ, ਨਾ ਤੇ ਉਹਨੂੰ ਕੋਈ ਬੋਲ ਕੇ ਹੀ ਬਿਆਨ ਕਰ ਸਕਦਾ ਹੈ ਮੁਕੰਮਲ ਰੂਪ ਵਿੱਚ, ਤੇ ਨਾ ਅਬੋਲ ਹੋ ਕੇ ਕਰ ਸਕਦਾ ਹੈ। ਪਤਾ ਕਿਉਂ? ਕਬੀਰ ਸਾਹਿਬ ਇਸ ਗੱਲ ਨੂੰ ਸਪਸ਼ਟ ਕਰਨਗੇ। ਉਹ ਕਹਿੰਦੇ ਨੇ ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗੇ ਨੇ ਗੁੜ ਖਾਧਾ, ਉਹਨੂੰ ਆਂਦੇ ਬੋਲ ਕੇ ਦੱਸ ਓਏ ਕਿੱਦਾਂ ਦਾ ਸਵਾਦ ਹੈ। ਉਹ ਕੀ ਬੋਲੇ? ਰੱਬੀ ਸਵਾਦ ਨੂੰ ਬੋਲ ਕੇ ਦੱਸਿਆ ਨਹੀਂ ਜਾ ਸਕਦਾ, ਉਹਨੂੰ ਬੋਲ ਕੇ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਤੋ ਮਹਾਰਾਜ ਨੇ ਅੱਗੇ ਬਚਨ ਰੱਖਿਆ, ਆਖਿਆ ਅੱਲਾ, ਇਹਨੂੰ ਅੱਲਾ ਨਹੀਂ ਪੜ੍ਹਨਾ, ਅੱਲਾ ਹੋਰ ਚੀਜ਼ ਹੈ, ਇਹ ਹੈ ਅੱਲਾ। ਵੈਸੇ ਕਈ ਜਗ੍ਹਾ ਤੇ ਜਿੱਥੇ ਅੱਲਾ ਪੜ੍ਹਨਾ ਹੁੰਦਾ ਉੱਥੋਂ ਆਪਾਂ ਅੱਲੋ ਪੜ੍ਹੀ ਜਾਂਦੇ ਹਾਂ, ਇੱਥੇ ਹੈ ਅਲੈ। ਅਲੈ ਦਾ ਮਤਲਬ ਹੈ, ਲੈ ਦਾ ਮਤਲਬ ਹੁੰਦਾ ਲੱਭਣਾ, ਅਲੈ ਜਿਹੜੀ ਚੀਜ਼ ਅਲੱਭ ਹੈ, ਜਿਹਨੂੰ ਲੱਭਿਆ ਨਹੀਂ ਜਾ ਸਕਦਾ। ਬਾਬੇ ਨੇ ਆਖਿਆ ਜੇ ਮੈਂ ਉਸ ਨਾ ਲੱਭਣ ਵਾਲੇ ਨੂੰ ਲੱਭ ਵੀ ਲਵਾਂ, ਅਲੈ ਲਹੂੰ, ਅਲੱਭ ਨੂੰ ਜੇ ਮੈਂ ਲਹੂੰ ਲੱਭ ਵੀ ਲਵਾਂ ਤਾਂ ਕਿਆ ਕਹੂੰ, ਉਹਦੇ ਬਾਰੇ ਮੈਂ ਕੀ ਕਹਿ ਸਕਦਾ, ਉਹਦੇ ਬਾਰੇ ਬਿਆਨ ਕੀਤਾ
ਨਹੀਂ ਜਾ ਸਕਦਾ, ਤੁਹਾਨੂੰ ਦੱਸਿਆ ਨਹੀਂ ਜਾ ਸਕਦਾ ਉਹਦੇ ਬਾਰੇ। ਅਸ਼ਕ ਅੱਲੈ ਲਹੂੰ ਤਾਂ ਕਿਆ ਕਹੂੰ, ਕਹੂੰ ਤਾਂ ਕੋ ਅਪਕਾਰ। ਬਾਬੇ ਨੇ ਆਖਿਆ ਜੇ ਮੈਂ ਕੁਝ ਬਿਆਨ ਵੀ ਕਰਾਂ ਤੇ ਮੇਰੇ ਬਿਆਨ ਕਰਨ ਨਾਲ ਤੁਹਾਡਾ ਕੀ ਭਲਾ ਹੋਣ ਵਾਲਾ। ਹਾਲਾਂਕਿ ਹਰ ਬੰਦਾ ਜਿਹੜਾ ਹੈ ਉਹ ਆਪੋ ਆਪਣੇ ਤਰੀਕੇ ਨਾਲ ਸੋਚਦਾ ਹੈ, ਕਈ ਨਾਲ ਝਗੜੇ ਵੀ ਇਹਨਾਂ ਚੀਜ਼ਾਂ ਦੇ ਹੁੰਦੇ ਨੇ। ਮਹਾਰਾਜ ਨੇ ਆਖਿਆ ਬਟਕ ਬੀਜ ਮੈਂ ਰਵ ਰਹੇ ਹੋ ਜਾਂ ਕੋ ਤੀਨ ਲੋਕ ਵਿਸਥਾਰ। ਉਹ ਵਾਹਿਗੁਰੂ ਜਿਹੜਾ ਬਟਕ ਬੀਜ, ਬਟਕ ਕਹਿੰਦੇ ਨੇ ਬੋੜ ਦੇ ਬੀਜ ਨੂੰ, ਵੇਖੋ ਬੋੜ ਦਾ ਬੀਜ ਬੜਾ ਸੂਖਮ ਤੇ ਬਰੀਕ ਹੁੰਦਾ, ਬੋੜ ਦੇ ਬੀਜ ਦੇ ਵਿੱਚ ਏਡਾ ਵਿਸ਼ਾਲ ਬੋੜ ਦਾ ਰੁੱਖ ਹੈ ਤੇ ਉਸ ਰੁੱਖ ਦੇ ਵਿੱਚ ਫਿਰ ਬੀਜ ਨੇ, ਇੱਕ ਦੂਜੇ ਨਾਲ ਓਤ ਪੋਤ ਹੈ ਦੋਵੇਂ ਚੀਜ਼ਾਂ। ਏਦਾਂ ਹੀ ਆਖਿਆ ਵਾਹਿਗੁਰੂ ਹੈ, ਬੋੜ ਦੇ ਬੀਜ ਦੇ ਵਿੱਚ ਵੱਡਾ ਬੋੜ ਦਾ ਰੁੱਖ ਹੈ ਤੇ ਬੋੜ ਦੇ ਰੁੱਖ ਦੇ ਵਿੱਚ ਛੋਟੇ ਛੋਟੇ ਬਰੀਕ ਬੀਜ ਨੇ, ਏਦਾਂ ਹੀ ਵਾਹਿਗੁਰੂ ਹੈ ਇੱਕ ਦੂਜੇ ਵਿੱਚ ਓਤ ਪੋਤ। ਸੰਸਾਰ ਵਿੱਚ ਹੈ ਵੀ ਤੇ ਸੰਸਾਰ ਵਿੱਚ, ਹੁਣ ਤੁਸੀਂ ਬੋੜ ਦੀ ਜੜ ਫੋਲ ਕੇ ਵੇਖੋ ਤੇ ਤੁਹਾਨੂੰ ਬੀਜ ਲੱਭਣਾ ਉੱਥੇ, ਉੱਥੇ ਤੇ ਕੱਖ ਵੀ ਨਹੀਂ ਹੈਗਾ, ਪਰ ਬੀਜ ਹੈਗਾ ਵੀ ਸੀ ਤਾਂ ਹੀ ਤੇ ਬੋੜ ਨਿਕਲਿਆ ਰੱਬੀ ਹੋਂਦ। ਬਾਬੇ ਨੇ ਆਖਿਆ ਬਟਕ ਬੀਜ ਮੈਂ ਰਵ ਰਹੇ ਹੋ ਜਾਂ ਕੋ ਤੀਨ ਲੋਕ ਵਿਸਥਾਰ। ਅਲੈ ਲਹੰਤਾ ਭੇਦ ਸ਼ੈ ਕਸ਼ ਪਾਇਓ ਭੇਦ। ਮਹਾਰਾਜ ਨੇ ਆਖਿਆ ਰੱਬ ਨੂੰ ਮਿਲਣ ਦਾ ਯਤਨ ਕਰਦਿਆਂ ਕਰਦਿਆਂ ਹੁਣ ਮੇਰੀ ਦੁਬਧਾ ਦਾ ਨਾਸ਼ ਹੋ ਗਿਆ, ਉਲਟ ਭੇਦ ਮਨ ਵੇਦਿਓ ਪਾਇਓ ਅਪੰਗ ਛੇਦ। ਆਖਿਆ ਹੁਣ ਦੁਬਧਾ ਨੇ ਮੇਰਾ ਮਨ, ਮੇਰੇ ਮਨ ਵਿੱਚ ਦੁਬਧਾ ਚਲੀ ਗਈ ਹੈ ਤੇ ਮੈਂ ਉਸ ਅਵਿਨਾਸ਼ੀ ਵਾਹਿਗੁਰੂ ਦੇ ਵਿੱਚ ਉਹਨੂੰ, ਉਹ ਅਪੰਗ ਹੈ ਜਿਹੜਾ ਜਿਹਦਾ ਨਾਸ਼ ਨਹੀਂ ਕੀਤਾ ਜਾ ਸਕਦਾ। ਆਖਿਆ ਪਾਇਓ ਅਪੰਗ ਅਛੇਦ, ਉਹ ਜਿਹੜਾ ਹੈ ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਜਿਹਨੂੰ ਛੇਦਿਆ ਨਹੀਂ ਜਾ ਸਕਦਾ, ਜਿਹਨੂੰ ਵਿੰਨਿਆ ਨਹੀਂ ਨਾ ਜਾ ਸਕਦਾ, ਉਹਨੂੰ ਮੈਂ ਪਾ ਲਿਆ। ਹੁਣ ਅਖੀਰਲਾ ਬਚਨ ਹੈ ਜੀ, ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਣ। ਬਾਬੇ ਨੇ ਆਖਿਆ ਐਵੇਂ ਇਹ ਨਾ ਡੋਲਿਓ, ਇਹ ਨਾ ਸਮਝਿਓ ਵੀ ਭਾਈ ਫਿਰ ਗਿਆਨ ਪੜ੍ਹਨ ਦਾ ਕੀ ਲਾਭ ਹੈ ਜੇ ਅੱਖਰਾਂ ਵਿੱਚ ਉਹ ਹੈ ਹੀ ਨਹੀਂ। ਬਾਬੇ ਨੇ ਆਖਿਆ ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਣ, ਮਨ ਸਮਝਾਵਣ ਕਾਰਨੇ ਕਛੂਕ ਪੜ੍ਹੀਐ। ਮਨ ਨੂੰ ਸਮਝਾਉਣ ਲਈ ਗਿਆਨ ਦੀ ਵੀ ਲੋੜ ਹੁੰਦੀ ਹੈ, ਉਹ ਪੜ੍ਹਨਾ ਹੀ ਪੈਣਾ ਹੈ, ਤਾਂ ਹੀ ਤੇ ਇਹ ਧਾਰਮਿਕ ਗ੍ਰੰਥ ਲਿਖੇ ਗਏ ਨੇ। ਤਾਂ ਗੁਰੂ ਕਿਰਪਾ ਕਰੇ ਜੀ, ਪੰਜ ਬੰਦ ਜਿਹੜੇ ਸਨ ਉਹਦੇ ਵਿੱਚ ਇਸ ਗੌੜੀ ਬਾਵਨ ਅੱਖਰੀ ਦੀ ਭੂਮਿਕਾ ਮਹਾਰਾਜ ਨੇ ਬੰਨੀ ਹੈ। ਪੰਜਵੇਂ ਬੰਦ ਤੋਂ ਹੀ ਆਪਾਂ ਕੱਲ੍ਹ ਨੂੰ ਆਪਣੀ ਗੱਲ ਨੂੰ ਆਰੰਭ ਕਰਾਂਗੇ। ਤੋ ਆਓ ਭਾਈ ਪਰਮਿੰਦਰ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਖਿਮਾ ਚਾਹੁੰਦਾ 2 ਮਿੰਟ ਦਾ ਸਮਾਂ ਉੱਤੇ ਲੈ ਗਿਆ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਕੀਰਤਨ ਕਰਦਾ ਤੋਂ ਹੋਈਆਂ ਪੱਲਾਂ ਦੇਖੀਆਂ ਬਖਸ਼ ਨੇ ਜੀ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਪੱਲਾਂ ਨਾਲ ਚਤਾਰਨੀਆ ਆਓ ਜੀ ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਉਹਨਾਂ ਪਾਸੋਂ ਇਤਿਹਾਸਕ ਅਤੇ ਢਾਡੀ ਬਾਰੇ ਸਰਵਣ ਕਰੀਏ ਬੁਲਾਓ ਫਤਿਹ ਵਾਹਿਗੁਰੂ ਜੀ।

ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਜੱਥੇ ਪਾਸੋਂ ਆਪ ਗੁਰਸੰਗਤਾਂ ਨੇ ਅਲਾਹੀ ਬਾਣੀ ਦੇ ਕੀਰਤਨ ਸ਼ਰਵਣ ਕਰੇ ਹਨ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਰਾਹੀਂ। ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗੁਰੂ ਨਾਨਕ ਮਹਾਰਾਜ ਜੀ ਜਦੋਂ ਗ੍ਰਹਿ ਵਿਖੇ ਸੁਲਤਾਨਪੁਰ ਲੋਧੀ ਤੋਂ ਚੱਲੇ ਹਨ ਜਗਤ ਜਨਨ ਤਾਰਨ ਵਾਸਤੇ, ਤੇ ਮਹਾਰਾਜ ਪੌਣ ਤੇ ਸਵਾਰ ਹੋ ਕੇ, ਕਿਉਂਕਿ ਦੁਨਾਂ ਦੇ ਨੇਤਰ ਬੰਦ ਕਰਾ ਲਏ ਮਰਦਾਨੇ ਦੇ ਤੇ ਬਾਲਾ ਸੰਧੂ ਦੇ, ਕਹਿੰਦੇ ਨੇਤਰ ਬੰਦ ਕਰੋ ਆਪਾਂ ਜਾਣਾ ਹੈ। ਸੀਹ ਕਲੰਦਰ ਗੁਰੂ ਨਾਨਕ ਮਹਾਰਾਜ ਜਦੋਂ ਗਏ ਹੈ, ਮਹਾਰਾਜ ਮਰਦਾਨੇ ਨੂੰ ਕਹਿੰਦੇ ਹੈ ਵੀ ਆਪਾਂ ਨੂੰ ਸੰਗੀਤ ਵਾਸਤੇ ਰਬਾਬ ਚਾਹੀਦੀ ਹੈ, ਰਬਾਬ ਲੈ ਕੇ ਆ, ਉਹਦੇ ਵਾਸਤੇ ਪੈਸੇ ਵੀ ਚਾਹੀਦੇ ਆ। ਕਹਿੰਦੇ ਪੈਸੇ ਲੈ ਕੇ ਆਉਣੇ ਆ ਭੈਣ ਨਾਨਕੀ ਦੇ ਕੋਲੋਂ, ਬੇਬੇ ਨਾਨਕੀ ਦੇ ਕੋਲੋਂ, ਉਹ ਤੋਂ ਪੈਸੇ ਲੈ ਕੇ ਇੱਕ ਫੇਰੂ ਤੇ ਫਰਿੰਦਾ ਏ ਫਲਾਨੇ ਨਗਰ ਵਿੱਚ ਰਹਿੰਦਾ, ਉਹਦੇ ਕੋਲ ਰਬਾਬ ਪਈ ਹੈ, ਉਹਨੂੰ ਪੈਸੇ ਦੇ ਦੀ ਰਬਾਬ ਲਿਆਈ। ਮਰਦਾਨੇ ਨੂੰ ਭੇਜਤਾ ਏ, ਆਪ ਬਾਲਾ ਸੰਧੂ ਤੇ ਗੁਰੂ ਸਾਹਿਬ ਬੈਠੇ ਹੈ, ਮੀਰ ਮਰਦਾਨਾ ਭੈਣ ਨਾਨਕੀ ਦੇ ਕੋਲੇ ਆਇਆ, ਕਹਿੰਦਾ ਮੈਨੂੰ ਨਾਨਕ ਤਾਪਾ ਨੇ ਗੁਰੂ ਸਾਹਿਬ ਨੇ ਭੇਜਿਆ ਹੈ ਵੀ ਮਾਇਆ ਚਾਹੀਦੀ ਹੈ ਤੇ ਮੈਂ ਰਬਾਬ ਲੈ ਕੇ ਜਾਣੀ ਹੈ। ਭੈਣ ਨਾਨਕੀ ਨੇ ਮਾਇਆ ਦਿੱਤੀ ਹੈ, ਫੇਰੂ ਤੇ ਫਰਿੰਦਾ ਉਹਦੇ ਦੋ ਨਾਂ ਆ, ਉਹਦੇ ਕੋਲ ਰਬਾਬ ਪਈ ਹੈ, ਉਹਦੇ ਕੋਲ ਜਿਹੜਾ ਰਬਾਬ ਪਈ ਹੈ ਉਹ ਕਹਿੰਦਾ ਵੀ ਮੈਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਭੇਜਿਆ ਹੈ, ਮੈਂ ਰਬਾਬ ਲੈ ਕੇ ਜਾਣੀ ਹੈ, ਮੈਂ ਮੀਰ ਮਰਦਾਨਾ ਗੁਰੂ ਨਾਨਕ ਮਹਾਰਾਜ ਦਾ ਸਿੱਖ ਹਾਂ। ਉਹਨੇ ਫਿਰ ਤੁਸ਼ ਭੇਟਾ ਲੈ ਕੇ ਰਬਾਬ ਦਿੱਤੀ ਹੈ। ਜਦੋਂ ਰਬਾਬ ਦਿੱਤੀ ਹੈ ਨਾ, ਜਿਹੜੇ ਉਹਦੇ ਪੋਟੇ ਹੁੰਦੇ ਆ ਮੀਰ ਮਰਦਾਨਾ, ਪੋਟੇ ਛੇੜਨ ਲੱਗ ਗਿਆ ਰਬਾਬ ਦੇ, ਉਹ ਫੇਰੂ ਤੇ ਫਰਿੰਦਾ ਕਹਿੰਦਾ ਇਹਦੇ ਪੋਟੇ ਨਾ ਛੇੜੀਏ ਤਾਂ ਧੁਰ ਦਰਗਾਹ ਤੋਂ ਬੰਨੇ ਹੋਏ ਹੈ, ਧੁਰ ਦਰਗਾਹ ਤੋਂ ਬੰਨੇ ਆ ਇਹਦੇ ਪੋਟੇ, ਤੇ ਇਹੋ ਜਿਹੀ ਰਬਾਬ ਹੈ ਗੁਰੂ ਨਾਨਕ ਮਹਾਰਾਜ ਜੀ ਵਾਸਤੇ ਮੈਂ ਸਾਂਭੀ ਬੈਠਾ ਸੀ, ਤੂੰ ਆਇਆ ਏ, ਇਹ ਗੁਰੂ ਦੇ ਕੋਲ ਲੈ ਜਾ, ਗੁਰੂ ਸਾਹਿਬ ਕਿਰਪਾ ਕਰਨਗੇ, ਇਹੋ ਜਿਹਾ ਰਾਗ ਇਹਦੇ ਵਿੱਚੋਂ ਨਿਕਲਿਆ ਕਰੂਗਾ, ਰਾਜ ਤੂੰ ਛੇੜੇਗਾ ਨਾ, ਜਿਹੜੇ ਵਣਖੰਡ ਦੇ ਪੰਛੀ ਜਾਨਵਰ ਵੀ ਹੋਣਗੇ ਜੇ ਚੀਚੀ ਕਰਨਗੇ ਉਹ ਵੀ ਸ਼ਾਂਤ ਹੋ ਕੇ ਬਹਿਣਗੇ ਸੁਣਨਗੇ। ਜਦੋਂ ਗੁਰੂ ਨਾਨਕ ਮਹਾਰਾਜ ਮਿੱਠੀਆਂ ਮਿੱਠੀਆਂ ਧੁਣਾ ਵਜਾਉਣਗੇ, ਬਾਣੀ ਗਾਇਨ ਕਰਨਗੇ, ਤੂੰ ਮਿੱਠੀਆਂ ਮਿੱਠੀਆਂ ਧੁਣਾ ਵਜਾਏਗਾ, ਕੀਲੇ ਆਉਣਗੇ ਲੋਕ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕਰਨੀ ਹੋਊਗੀ। ਮੀਰ ਮਰਦਾਨਾ ਗੁਰੂ ਸਾਹਿਬ ਦੇ ਕੋਲੇ ਆ ਗਿਆ ਏ ਰਬਾਬ ਲੈ ਕੇ। ਮਹਾਰਾਜ ਕਹਿੰਦੇ ਲਿਆਇਆ ਰਬਾਬ? ਕਹਿੰਦਾ ਹਾਂਜੀ। ਗੁਰੂ ਸਾਹਿਬ ਨੂੰ ਕਹਿੰਦਾ ਲਿਆਇਆ? ਚੱਲ ਕਹਿੰਦੇ ਆਪਾਂ ਚੱਲੀਏ, ਆਪਣਾ ਪਿਆਰਾ ਭਗਤ ਹੈ ਭਾਈ ਲਾਲੋ ਉਹਦੇ ਨਗਰ ਵਿੱਚ ਜਾਣਾ ਏ, ਉਹਦੇ ਗ੍ਰਹਿ ਵਿਖੇ ਜਾਣਾ ਏ। ਗੁਰੂ ਸਾਹਿਬ ਮਹਾਰਾਜ ਸੈਦਪੁਰ ਦੇ ਘਣੇ ਜੰਗਲ ਪਾਰ ਕਰਦੇ ਹੋਏ ਉਸ ਗਰੀਬ ਮਿਸਤਰੀ ਭਾਈ ਲਾਲੋ ਦੇ ਗ੍ਰਹਿ ਵਿਖੇ ਪਹੁੰਚੇ ਹਨ। ਮਹਾਰਾਜ ਕਹਿੰਦੇ ਬਈ ਬਾਣੀ ਆਈ ਹੈ। ਕਿਹੜੀ ਬਾਣੀ? ਧੁਰਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਟਾਈ। ਸੋ ਇੱਕ ਵਾਰੀ ਮੈਂ ਪ੍ਰਚਾਰ ਸੁਣਿਆ ਪੁੰਨੂ ਸਾਹਿਬ ਦਾ, ਹਰਪਾਲ ਸਿੰਘ ਪੁੰਨੂ ਜੋ ਪ੍ਰੋਫੈਸਰ ਹੈ, ਉਹ ਕਹਿੰਦੇ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਕੋਲੇ ਇੱਕ ਮੋਢੇ, ਇੱਕ ਤਾਂ ਉਹਨਾਂ ਕੋਲ ਛੱਡੀ ਹੁੰਦੀ, ਜੇ ਆਪਾਂ ਉਹਨਾਂ ਦੀ ਫੋਟੋ ਦੇਖਦੇ ਹਾਂ, ਇੱਕ ਉਹਨਾਂ ਕੋਲ ਥੈਲਾ ਹੁੰਦਾ ਮੋਢੇ ਟੰਗਿਆ, ਥੈਲੇ ਵਿੱਚ ਕਹਿੰਦੇ ਇੱਕ ਕਿਤਾਬ ਤੇ ਕਲਮ ਹੁੰਦੀ, ਕਲਮ ਸਿਆਹੀ। ਜਦੋਂ ਵੀ ਬਾਣੀ ਉਤਰਦੀ ਨਾ ਆਉਂਦੀ, ਗੁਰੂ ਸਾਹਿਬ ਬਾਣੀ ਲਿਖ ਲੈਂਦੇ ਸੀਗੇ ਵੀ ਬਾਣੀ। ਇੱਥੇ ਮਰਦਾਨੇ ਨੂੰ ਕਹਿੰਦੇ ਆ, ਮਰਦਾਨੇ ਬਾਣੀ ਆਈ ਹੈ, ਤੂੰ ਰਬਾਬ ਛੇੜ, ਉਹਦੇ ਗ੍ਰਹਿ ਵਿਖੇ ਬੈਠੇ ਹੈ। ਲਓ ਹੁਣ ਬਾਣੀ ਦੀਆਂ ਧੁਣਾ ਮਿੱਠੀਆਂ ਮਿੱਠੀਆਂ ਉਹਦੇ ਗ੍ਰਹਿ ਵਿਖੇ ਵੱਜੀਆਂ, ਭਾਈ ਲਾਲੋ ਦੇ ਗ੍ਰਹਿ ਵਿਖੇ। ਜਿਹੜੇ ਕੀਲੇ ਆਏ ਆ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਦੀ ਕਿਰਪਾ, ਖਿੱਚ ਪੈ ਗਈ ਉਹਨਾਂ ਨੂੰ ਨਾਮ ਦੀ ਤੇ ਗੁਰੂ ਦੇ ਦਰਸ਼ਨਾਂ ਦੀ। ਭਾਈ ਲਾਲੋ ਦੇ ਗ੍ਰਹਿ ਵਿਖੇ ਆ ਕੇ ਭਗਵਾਨ ਨੇ, ਰੱਬ ਨੇ ਡੇਰਾ ਲਾਇਆ ਹੈ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੁਰੂ ਦੇ ਪਿਆਰੇ ਸਿੱਖ ਭਾਈ ਲਾਲੋ ਦੇ ਗ੍ਰਹਿ ਵਿਖੇ ਆ ਰਹੇ ਹਨ। ਲੰਗਰ ਚੱਲ ਰਹੇ ਹੈ, ਕੀਰਤਨ ਹੋ ਰਿਹਾ ਹੈ, ਪਰ ਸਤਸੰਗ ਹੋ ਰਿਹਾ ਹੈ। ਮਿਸਤਰੀ ਭਾਈ ਲਾਲੋ ਨੇ ਗੁਰੂ ਸਾਹਿਬ ਵਾਸਤੇ ਕੋਧਰੇ ਬਾਜਰੇ ਦੇ ਪ੍ਰਸ਼ਾਦੇ ਤਿਆਰ ਕੀਤੇ। ਪ੍ਰੇਮ ਦਾ ਪਦਾਰਥ ਤਾਂ ਬਾਹਲਾ ਹੀ ਮਿੱਠਾ ਹੁੰਦਾ, ਜਿਹੜਾ ਪ੍ਰੇਮ ਦਾ ਪਦਾਰਥ ਹੈ
ਗੁਰੂ ਸਾਹਿਬ ਨੇ ਪ੍ਰੇਮ ਦੇ ਵਿੱਚ ਉਹਦੇ ਪਦਾਰਥ ਛਕਿਆ। ਆਏ ਸਿੱਖ ਸੰਗਤ ਆ ਰਹੀਆਂ ਹਨ। ਉੱਥੇ ਇੱਕ ਅਮੀਰ ਵਿਅਕਤੀ ਜਿਹਦੇ ਮਹਿਲ ਉਸਰੇ ਹੈ, ਮਲਕ ਭਾਗੋ ਰਹਿੰਦਾ, ਮਲਕ ਭਾਗੋ, ਉਹਨੇ ਲੋਕਾਂ ਦਾ ਖੂਨ ਨਿਚੋੜ ਕੇ, ਗਰੀਬਾਂ ਦਾ ਹੱਕ ਮਾਰ ਕੇ ਆਪਦੇ ਮਹਿਲ ਉਸਾਰੇ ਹੈ। ਕਿਸੇ ਨੇ ਦੱਸਿਆ ਜਾ ਕੇ ਮਲਕ ਭਾਗੋ ਨੂੰ, ਮਲਕ ਭਾਗੋ ਜੀ ਉਹ ਗਰੀਬ ਇੱਕ ਤਰਖਾਣ ਮਿਸਤਰੀ ਹੈ, ਭਾਈ ਲਾਲੋ, ਉਹਦੇ ਗ੍ਰਹਿ ਵਿਖੇ ਬੜਾ ਇਕੱਠ ਹੈ। ਮੈਂ ਪਤਾ ਕਰਕੇ ਆਇਆ ਵੀ ਨਾਨਕ ਨਿਰੰਕਾਰ ਜਿਹਨੂੰ ਲੋਕ ਰੱਬ ਕਹਿੰਦੇ ਹੈ, ਨਾਨਕ ਜੀ ਉਹਨਾਂ ਦੇ ਗ੍ਰਹਿ ਵਿਖੇ ਆਏ ਹਨ, ਲੰਗਰ ਚੱਲ ਰਹੇ ਹੈ, ਵੀ ਸਾਰੇ ਉੱਧਰ ਹੀ ਜਾ ਰਹੇ ਹੈ। ਜਿਹੜਾ ਇਹ ਨਾ ਮਲਕ ਭਾਗੋ ਕਹਿੰਦਾ ਵੀ ਇਹ ਤਾਂ ਫਿਰ ਮਾੜੀ ਗੱਲ ਆ, ਹੱਥ ਤੱਕ ਮੇਰੀ ਤਾਂ ਹੁਣ ਅਮੀਰ ਵਿਅਕਤੀ ਦਾ ਘਰ ਛੱਡ ਕੇ ਗੁਰੂ ਸਾਹਿਬ ਗਰੀਬਾਂ ਦੇ ਗ੍ਰਹਿ ਵਿਖੇ ਗਏ ਹੈ, ਅਮੀਰਾਂ ਨੂੰ ਤਾਂ ਨਫ਼ਰਤ ਹੋਣੀ ਹੋਣੀ ਆ ਵੀ ਸਾਡੇ ਕੋਲ ਤਾਂ ਇੰਨੇ ਪਦਾਰਥ ਭੋਜਨ ਹਨ, ਅਸੀਂ ਤਿਆਰ ਕਰ ਸਕਦੇ ਹਾਂ, ਅਸੀਂ ਸਮਰੱਥ ਹਾਂ, ਔਰ ਸੌਣ ਵਾਸਤੇ ਵਧੀਆ ਵਿਛਾਈ, ਗੁਰੂ ਸਾਹਿਬ ਦੇ ਵਿਸ਼ਰਾਮ ਕਰਨ ਵਾਸਤੇ ਵਧੀਆ ਵਿਛਾਈ ਕਰਾਂਗੇ, ਪਰ ਉਹ ਗਰੀਬਾਂ ਦੇ ਘਰੇ ਹੀ ਕਿਉਂ ਗਏ ਹਨ? ਐ ਮਨ ਦੇ ਵਿੱਚ ਵਿਚਾਰਾਂ ਕਰਦਾ। ਦੇਖੋ ਗੁਰੂ ਨਾਨਕ ਮਹਾਰਾਜ ਤਾਂ ਗਰੀਬਾਂ ਦੇ ਘਰੇ ਗਏ, ਗਰੀਬਾਂ ਨੂੰ ਨਵਾਜਿਆ, ਗਰੀਬਾਂ ਦੇ ਗ੍ਰਹਿ ਵਿਖੇ ਜਾ ਕੇ ਗੁਰੂ ਸਾਹਿਬ ਨੇ ਮਾਣ ਬਖਸ਼ਿਸ਼ ਕਰਿਆ ਹੈ। ਜਿੱਥੇ ਜਿੱਥੇ ਵੀ ਗਰੀਬ ਗੁਰਬਾ ਕੋਈ ਗੁਰੂ ਸਾਹਿਬ ਨੂੰ ਪਕਾਰਾਂ ਕਰਦਾ ਤੇ ਮਹਾਰਾਜ ਉੱਥੇ ਉੱਥੇ ਜਾ ਕੇ ਗੁਰੂ ਸਾਹਿਬ ਨੇ ਦਰਸ਼ਨ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਹੈ। ਤਪਦੇ ਹਿਰਦਿਆਂ ਨੂੰ ਠੰਡ ਪੈਂਦੀ ਜਦੋਂ ਕੋਈ ਗੁਰੂ ਸਾਹਿਬ ਮਹਾਰਾਜ ਦੇ, ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰ ਲੈਂਦਾ, ਉਹਨਾਂ ਦੇ ਰੋਗ ਸ਼ੋਗ ਬੰਧਨ ਸਭ ਦੁੱਖ ਕਲੇਸ਼ ਗੁਰੂ ਸਾਹਿਬ ਦਰਸ਼ਨਾਂ ਨਾਲ ਹੀ ਕੱਟ ਦਿੰਦੇ ਹੈ। ਤੇ ਇਧਰੋਂ ਫਿਰ ਮਲਕ ਭਾਗੋ ਕਹਿੰਦਾ ਆਪਾਂ ਸਮੇਹ ਜੱਗ ਰਚਦੇ ਹੈ, ਨਿਉਂਦਾ ਦਿੰਦੇ ਹਾਂ ਰਿਸ਼ੀਆਂ ਨੂੰ, ਸੰਤਾਂ ਨੂੰ, ਸਾਰੇ ਆਉਣਗੇ, ਬਈ ਤੁਸੀਂ ਜਾ ਕੇ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਵੀ ਉੱਥੇ ਸੁਨੇਹਾ ਦੇ ਕੇ ਆਓ। ਹੁਣ ਮਲਕ ਭਾਗੋ ਆਪਣਾ ਨੌਕਰ ਭੇਜਦਾ ਹੈ, ਭਾਈ ਲਾਲੋ ਦੇ ਗ੍ਰਹਿ ਵੇਖੇ ਗੁਰੂ ਨਾਨਕ ਮਹਾਰਾਜ ਉੱਥੇ ਬੈਠੇ ਹਨ, ਤੇ ਉਹਦਾ ਨੌਕਰ ਆ ਕੇ ਮਲਕ ਭਾਗੋ ਦਾ ਗੁਰੂ ਨਾਨਕ ਮਹਾਰਾਜ ਨੂੰ ਬੇਨਤੀ ਕਰਦਾ ਹੈ ਕਿ ਆਓ ਮਲਕ ਭਾਗੋ ਦੇ ਗ੍ਰਹਿ ਵਿਖੇ ਮਹਿਲਾਂ ਹੀ ਚਰਨ ਪਾਓ। ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ

ਨੂੰ ਖੁਸ਼ ਰੱਖੇ। ਜੇਕਰ ਪਿਆਰ ਹੋਣ ਤਾਂ ਹੋਣ ਐਸੇ ਰਾਜ ਜਿਨ੍ਹਾਂ ਦੇ ਦਿਲਾਂ ਦਾ ਇੱਕ ਹੋਵੇ, ਜੇਕਰ ਦਿਲਦਾਰ ਹੋਣ ਤਾਂ ਹੋਣ ਐਸੇ ਜਿਹਦੇ ਦਰ ਤੋਂ ਮੁੜੇ ਨਾ ਕੋਈ ਖਾਲੀ, ਜੇਕਰ ਦਤਾਰ ਹੋਣ ਤਾਂ ਹੋਣ ਐਸੇ ਸਾਂਝੇ ਸਭਣਾ ਦੇ ਦਰਬਾਰ ਸਿੰਘਾਂ, ਜੇਕਰ ਅਵਤਾਰ ਹੋਣ ਤਾਂ ਹੋਣ ਐਸੇ ਸਾਂਝੇ ਅਵਤਾਰ ਸਾਂਝੇ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ। ਦੇਖੋ ਮੋਦੀ ਖਾਨੇ ਵਿੱਚ 13-13 ਧੋਲੇ ਗੁਰੂ ਨਾਨਕ ਮਹਾਰਾਜ ਜੀ ਤਲਾਵੇ ਬਣੇ, ਤੱਕੜੀ ਗੁਰੂ ਨਾਨਕ ਵਾਲੀ 13 ਹੈ ਧੋਲ ਦੀ। ਮਹਾਰਾਜ ਉੱਥੇ ਧੜੀ ਤੋਲ ਰਹੇ ਕਿ ਕਵੀ ਦੀ ਕਲਪਨਾ ਹੈ, ਗੁਰੂ ਦੇ ਪ੍ਰਥਿਆਏ ਉਸਤ ਹੈ ਇਹ। ਕਹਿੰਦੇ ਗੁਰੂ ਸਾਹਿਬ ਧੜੀ ਤੋਲ ਰਹੇ ਹੈ ਪਹਿਲੀ ਧੜੀ, ਤੇ ਮੁੱਲਾ ਤੇ ਕਾਜੀ ਦੇਖ ਰਹੇ ਹੈ, ਜਿਹਨਾਂ ਨਕਸ਼ ਕੱਢਣਾ ਹੋਵੇ ਤੇ ਉਹ ਕੋਈ ਨਾ ਕੋਈ ਕਿਸੇ ਗੱਲੋਂ ਕਮੀ ਫੜ ਹੀ ਲੈਂਦੇ ਵੀ ਇਹ 'ਚ ਆਹ ਨਕਸ਼ ਆਪਾਂ ਸ਼ਿਕਾਇਤਾਂ ਲਾਵਾਂਗੇ ਤੇ ਇਹਨੂੰ ਆ ਉੱਥੇ ਪੇਸ਼ ਕਰਾਵਾਂਗੇ। ਮੁੱਲਾ ਤੇ ਕਾਜੀ ਖੜੇ ਆ, ਗੁਰੂ ਨਾਨਕ ਮਹਾਰਾਜ ਦੀ ਪਹਿਲੀ ਧੜੀ ਤੋੜ ਰਹੇ ਹੈ ਤੇ ਗੁਰੂ ਸਾਹਿਬ ਦੀ ਸਮਾਧੀ ਲੱਗ ਗਈ। ਗੁਰੂ ਸਾਹਿਬ ਕਹਿੰਦੇ ਇੱਕ ਹੈ ਇੱਕ ਹੈ ਇੱਕ ਹੈ ਇੱਕ ਹੈ, ਪਹਿਲੀ ਧੜੀ ਤੋਲਦੇ ਆ, ਸਮਾਧੀ ਲੱਗ ਗਈ ਨਿਰੰਕਾਰ ਨਾਲ। ਮਹਾਰਾਜ ਕਹਿੰਦੇ ਇੱਕ ਹੈ ਇੱਕ ਹੈ ਇੱਕ ਹੈ, ਮੁੱਲਾ ਕਾਜੀ ਕਹਿੰਦੇ ਨਾਨਕ ਜੀ ਅਗਲੀ ਵੀ ਧੜੀ ਤੋਲੋ, ਦੂਜੀ ਤੀਜੀ ਇੱਕ ਤੇ ਹੀ ਬੈਠੇ ਹੋ। ਮਹਾਰਾਜ ਫਿਰ ਕਹਿੰਦੇ 2, 3, 4, 5, 6, 7, 7 ਸੱਤ ਤੇ ਫਿਰ ਸਮਾਧੀ ਲੱਗ ਗਈ। ਮਹਾਰਾਜ ਕਹਿੰਦੇ ਸੱਤ ਹੈ ਸੱਤ ਹੈ ਸੱਤ ਹੈ ਸੱਤ ਹੈ ਸੱਤ ਹੈ ਸੱਤ ਹੈ। ਉਹ ਮੁੱਲਾ ਜੀ ਕਹਿੰਦੇ ਅਗਲੀ ਵੀ ਉਦੂਗਾ, 8ਵੀਂ ਧੜੀ 9ਵੀਂ ਧੜੀ ਵੀ ਹੈ। ਮਹਾਰਾਜ ਕਹਿੰਦੇ 8, 9, 10, 11, 12, 13 ਤੇ ਫਿਰ ਸਮਾਧੀ ਲੱਗੀ। ਮਹਾਰਾਜ ਕਹਿੰਦੇ 13 ਹੈ 13 ਹੈ 13 ਹੈ 13-13 ਕਰਦੇ ਬਿੰਦੀ ਉੱਡ ਗਈ, 13 ਰਹਿ ਗਿਆ। 13 ਹੈ 13 ਹੈ 13 ਹੈ, ਮੈਂ ਵੀ 13, ਰਾਸ਼ਨ ਲੈਣ ਵਾਲੇ ਵੀ ਤੇਰੇ, ਮੋਦੀ ਖਾਨਾ ਵੀ ਤੇਰਾ, ਮੇਰਾ ਮੁਜਵੇ ਕਿਸੇ ਨਹੀਂ, ਜੋ ਕਿਸੇ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਇੱਕ ਤੋਂ ਇੱਕ ਹੈ, ਇੱਕ ਹੈ ਉਹ ਨਿਰੰਕਾਰ ਇੱਕ ਹੈ, ਏਕ ਪਿਤਾ ਇਸ ਕੇ ਹੰਬਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜਿਹਨੇ ਮਾਤ ਲੋਕ ਤੇ ਭੇਜਿਆ, ਜਨਮ ਦਿੱਤਾ ਏ, ਉਹਨੇ ਰਿਜਕ ਵੀ ਦਿੱਤਾ ਏ, ਸਾਰਾ ਕੁਝ ਦਿੰਦਾ ਹੈ ਬੰਤ ਬਣਾ ਕੇ। ਫਿਰ ਸੱਤ, ਉਹਦਾ ਨਾਮ ਸੱਤ ਆ, ਬਾਕੀ ਝੂਠ ਦਾ ਪਸਾਰਾ। ਗੁਰੂ ਦਾ ਨਾਮ ਸੱਤ ਹੈ, ਗੁਰੂ ਦੇ ਦਰਬਾਰ ਚ ਆਉਣੇ ਇਹ ਸੱਤ ਹੈ, ਇਹ ਸੱਚ ਦਾ ਮਾਰਗ ਹੈ, ਕਿਉਂਕਿ ਸੱਚੇ ਮਾਰਗ ਚੱਲਦੇ ਉਸਤ ਕਰੇ ਜਹਾਨ, ਗੁਰੂ ਸਾਹਿਬ ਕਿਰਪਾ ਕਰਦੇ ਹੈ। ਇੱਕ ਗੁਰੂ ਦੀ ਉਸਤ ਬਾਰੇ ਉਹ ਕਵੀ ਦੀ ਕਲਪਨਾ ਹੈ। ਮਹਾਰਾਜ ਦੇ ਦੁਆਰੇ ਤੇ ਜਿਹੜੇ ਵੀ ਆਏ ਕੋਈ ਖਾਲੀ ਨਹੀਂ ਗਏ, ਗੁਰੂ ਨਾਨਕ ਮਹਾਰਾਜ ਜੀ ਨੇ ਝੋਲੀਆਂ ਭਰਤੀਆਂ, ਝੋਲੀਆਂ। ਸੋ ਪਿਆਰੇ ਖਾਲਸਾ ਜੀ ਉੱਥੇ ਬੈਠੇ ਹੈ ਤੇ ਮਲਕ ਭਾਗੋ ਨੇ ਬ੍ਰਹਮ ਭੋਜ ਉਹਦਾ ਲੰਗਰ ਰਚਦਾ ਵੀ ਭੰਡਾਰਾ ਕਰੂੰਗਾ, ਤੇ ਉਹਦਾ ਨੌਕਰ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਪੈਗਾਮ ਦੇਣ ਵਾਸਤੇ ਆਇਆ, ਸੁਨੇਹਾ ਦੇਣ ਵਾਸਤੇ ਸੱਦਾ ਪੱਤਰ। ਮਹਾਰਾਜ ਨੂੰ ਕਹਿੰਦਾ ਜੀ ਇਸ ਇਲਾਕੇ ਦਾ ਬਹੁਤ ਅਮੀਰ ਹੈ ਮਲਕ ਭਾਗੋ, ਤੇ ਉਹਨੇ ਬ੍ਰਹਮ ਭੋਜ ਰਚਿਆ ਹੈ, ਆਪ ਜੀ ਨੂੰ ਵੀ ਸੱਦਾ ਭੇਜਿਆ ਹੈ, ਆਪ ਜੀ ਉਹਦੇ ਗ੍ਰਹਿ ਵਿਖੇ ਆਓ, ਖੀਰ ਪੂੜੇ ਹੋਰ ਭਾਂਤ ਭਾਂਤ ਦੇ ਪਕਵਾਨ ਬਣੇ ਹੈ, ਤੁਸੀਂ ਛਕਣੇ ਹੈ। ਵੀ ਹੋਰ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਸੱਦਾ ਦਿੱਤਾ, ਬ੍ਰਹਮ ਭੋਜ ਹੈ। ਮਹਾਰਾਜ ਕਹਿੰਦੇ ਆ ਸਾਨੂੰ ਕੀ ਲੋੜ ਹੈ, ਇਹ ਜਿਹੜੇ ਅਮੀਰ ਹੈ ਅਮੀਰਾਂ ਦੇ ਬ੍ਰਹਮ ਭੋਜ ਸਾਨੂੰ ਫਕੀਰਾਂ ਨੂੰ ਨਹੀਂ ਸੌਂਦੇ, ਸਾਨੂੰ ਨਹੀਂ ਪਾਉਂਦੇ ਹਨ। ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਓ, ਫਰੀਦਾ ਵੇਖ ਚੜਾਈ ਪਰਾਈ ਚੋਪੜੀ ਨਾ ਤਰਸਾਏ ਜੀਓ। ਫਰੀਦ ਸਾਹਿਬ ਕਹਿੰਦੇ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ, ਬਗਾਨਿਆਂ ਦੇ ਚੋਪੜੀਆਂ ਦੇਖ ਕੇ ਭਾਂਤ ਭਾਂਤ ਦੇ ਪਕਵਾਨ ਦੇਖ ਕੇ, ਕਹਿੰਦੇ ਤੇਰੇ ਅੰਦਰ ਇਹ ਹੀਨ ਭਾਵਨਾ ਨਾ ਆ ਜੇ ਤਾਂ ਉਹ ਇੰਨੇ ਪਦਾਰਥ ਛਕੀ ਜਾਂਦੇ ਆ, ਤੈਨੂੰ ਵੀ ਦੇ ਰਿਹਾ ਹੈ ਉਹ ਕਾਲ ਪ੍ਰਤੂ, ਤਾਂ ਸ਼ੁਕਰਾਨਾ ਕਰਨਾ ਗੁਰੂ ਸਾਹਿਬ ਦਾ, ਮਾਫ ਕਰਿਓ, ਸ਼ੁਕਰਾਨਾ ਕਰਨ ਲਈ ਮੈਨੂੰ ਸ਼ਬਦ ਕੋਈ ਨਾ ਥਿਆਵੇ। ਇਹ ਸਾਡੇ ਉਸਤਾਦ ਜੀ ਗਿਆਨੀ ਗੁਰਨਾਮ ਸਿੰਘ ਬਰਾੜ, ਉਹਨਾਂ ਨੇ ਕਾਵਿ ਰਚਨਾ ਲਿਖੀ ਆ, ਕਹਿੰਦੇ ਮੈਂ ਇੱਕ ਬੈਠਾ ਸੀ ਇਸ ਸਥਾਨ ਤੇ, ਭਾਈ ਰੂਪ ਚੰਦ ਜੀ ਦਾ ਸਥਾਨ ਹੈ ਸਮਾਧ ਭਾਈ, ਜਿੱਥੇ ਹੁਣੇ ਹੀ ਉਹਨਾਂ ਦੀ ਯਾਦ ਚ ਸਮਾਗਮ ਹੋ ਕੇ ਹਟੇ ਹੈ, ਉੱਥੇ ਕਈ ਕਵੀਸ਼ਰ ਆਉਂਦੇ ਆ, 3 ਦਿਨ ਸਮਾਗਮ ਚੱਲਦਾ ਹੈ। ਉਹ ਬਰਾੜ ਸਾਹਿਬ ਕਹਿੰਦੇ ਮੈਂ ਉੱਥੇ ਬੈਠਾ ਤੇ ਮੇਰੇ ਆਸੇ ਪਾਸੇ ਮੇਰੇ ਸ਼ਗਿਰਦ ਚੇਲੇ ਬੈਠੇ ਜਿਹਨਾਂ ਨੂੰ ਮੈਂ ਸਿਖਲਾਈ ਦਿੱਤੀ ਹੈ, ਮੈਂ ਕਵਿਤਾ ਲਿਖ ਰਿਹਾ ਸੀ ਤੇ ਕਹਿੰਦਾ ਮੇਰੀਆਂ ਹੰਝਾਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ, ਵਿਰਾਗ ਆ ਗਿਆ ਵਿਰਾਗ। ਇੱਕ ਚੇਲਾ ਮੈਨੂੰ ਕਹਿੰਦਾ ਉਸਤਾਦ ਜੀ ਕੀ ਹੋ ਗਿਆ, ਤੁਸੀਂ ਵਿਰਾਗ ਕਿਉਂ ਕਰ ਰਹੇ ਹੋ? ਉਹ ਕਹਿੰਦਾ ਬੇਟਾ ਮੈਂ ਇੱਕ ਕਵਿਤਾ ਲਿਖ ਰਿਹਾ ਸੀ, ਕਹਿੰਦਾ ਵੀ ਮੈਂ ਇਹ ਸੋਚ ਰਿਹਾ ਸੀ ਵੀ ਆਪਣਾ ਇਹ ਜਿਹੜਾ ਪੰਜਾਬ ਹੈ ਇਹ ਗੁਰੂਆਂ ਪੀਆਂ ਦੀ ਧਰਤੀ ਹੈ, ਮੁਬਾਰਕ ਧਰਤੀ ਨੂੰ ਗੁਰੂਆਂ ਨੇ ਨਵਾਜਿਆ ਹੈ ਚਰਨ ਪਾ ਕੇ, ਵੀ ਮੈਂ ਆਪਣੇ ਆਪ ਨੂੰ ਆਪਾਂ ਸਾਰੇ ਹੀ ਵਡਭਾਗਾ ਸਮਝਦੇ ਹੈ। ਉਹ ਕਹਿੰਦਾ ਜੇ ਕਿਤੇ ਮੇਰਾ ਜਨਮ ਕਿਤੇ ਗਰੀਬ ਸਟੇਟ ਵਿੱਚ ਹੋ ਜਾਂਦਾ ਜਾਂ ਕਿਸੇ ਗਰੀਬ ਦੇਸ਼ ਵਿੱਚ ਹੋ ਜਾਂਦਾ ਤੇ ਮੇਰਾ ਕੀ ਹਾਲ ਹੋਣਾ ਸੀਗਾ,
ਹੁਣ ਤਾਂ ਮੈਂ ਚਾਹੇ ਜਿਮੀ ਘਰਾਂ ਦੇ ਜਨਮ ਘਰੇ ਜਨਮ ਲਿਆ ਹੈ, ਸਾਰਾ ਕੁਝ ਹੈ, ਫਿਰ ਗੁਰੂਆਂ ਦਾ ਸੰਗ ਮਿਲਿਆ ਹੈ, ਸੰਗਤ ਨੇ ਕਿਰਪਾ ਕੀਤੀ ਹੈ, ਮੈਂ ਬੋਲਦਾ ਹਾਂ ਔਰ ਬਹਿ ਕੇ ਸੁਣਦੇ ਹਨ, ਉਹ ਕਹਿੰਦਾ ਵੀ ਮੈਂ ਤਾਂ ਇਹ ਲਿਖਦਾ ਵੀ ਗੁਰੂ ਸਾਹਿਬ ਦਾ ਜਿਹੜਾ ਸ਼ੁਕਰਾਨਾ ਨਾ, ਚਾਹੇ ਆਪਾਂ ਸਾਰੀ ਜ਼ਿੰਦਗੀ ਉੱਠਦੇ ਬਹਿੰਦੇ ਗੁਰੂ ਸਾਹਿਬ ਦਾ ਇਕੱਲਾ ਸ਼ੁਕਰਾਨਾ ਹੀ ਕਰੀ ਚੱਲੀਏ, ਮਹਾਰਾਜ ਤੁਸੀਂ ਸਾਡੇ ਤੇ ਕਿਰਪਾ ਕੀਤੀ ਹੈ, ਚਾਰ ਪੈਰ ਤੇਰੀ ਕਿਰਪਾ ਨਾਲ ਬਤੀਤ ਹੋਏ ਆ, ਚਾਰ ਪੈਰ ਰਾਤਰੀ ਆਈ ਹੈ, ਕਿਰਪਾ ਚ ਭਾਣੇ ਚ ਬਤੀਤ ਕਰਾਉਣੀ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ, ਸਾਡੇ ਤੇ ਕਿਰਪਾ ਕਰਨੀ। ਉਹ ਕਹਿੰਦਾ ਸ਼ੁਕਰਾਨਾ ਕਰਨ ਲਈ ਮੈਨੂੰ ਸ਼ਬਦ ਕੋਈ ਨਾ ਥਿਆਵੇ ਵੀ ਇੰਨੀ ਬਖਸ਼ਿਸ਼ ਮੇਰੇ ਤੇ ਗੁਰੂ ਸਾਹਿਬ ਨੇ ਕੀਤੀ ਹੈ। ਮੈਂ ਜਦੋਂ ਮੈਂ ਖੜਦਾ ਹੈ ਜਾਂ ਗ੍ਰਹਿ ਕਿਸੇ ਵੀ ਜਾਣਾ ਹੈ, ਲੋਕ ਬਹੁਤ ਸਤਿਕਾਰ ਕਰਦੇ। ਸਤਿਕਾਰ ਇਹ ਇਤਿਹਾਸ ਦਾ ਹੈ, ਜੋ ਗੁਰੂਆਂ ਦੇ ਇਤਿਹਾਸ ਅਸੀਂ ਸੁਣਾਉਂਦੇ ਹਾਂ, ਗੁਰੂ ਸਾਹਿਬ ਆਪ ਕਿਰਪਾ ਕਰਦਾ, ਉੱਥੇ ਕਲਾ ਵਰਤਦੀ ਆ, ਆਪ ਹਾਜ਼ਰ ਹੁੰਦੇ ਆ, ਗੁਰੂ ਸਾਹਿਬ ਕਿਰਪਾ ਕਰਦੇ ਆ। ਸੋ ਜਿਹੜਾ ਸਿੱਖ ਹੈ ਉਹਦਾ ਫਰਜ਼ ਬਣਦਾ ਕਿ ਗੁਰੂ ਦਾ ਸ਼ੁਕਰਾਨਾ ਕਰੀਏ। ਸੋ ਪਿਆਰੇ ਖਾਲਸਾ ਜੀ, ਗੁਰੂ ਨਾਨਕ ਮਹਾਰਾਜ ਉਸ ਨੁੱਕ ਨੂੰ ਕਹਿੰਦੇ ਹੈ, ਅਮੀਰਾਂ ਦੇ ਬ੍ਰਹਮ ਭੋਜ ਦੇ ਨਾਲ ਸਾਡਾ ਫਕੀਰਾਂ ਦਾ ਕੋਈ ਵਾਸਤਾ ਨਹੀਂ ਹੈ, ਸਾਨੂੰ ਤਾਂ ਰੁੱਖੀ ਸੁੱਖੀ ਮਿਲ ਜਾਵੇ, ਆਹ ਗਰੀਬਾਂ ਦੇ ਘਰੇ ਰਹਿ ਕੇ ਸਾਨੂੰ ਸਕੂਨ ਤੇ ਆਨੰਦ ਮਿਲਦਾ। ਜਵਾਬ ਦੇ ਤਾ ਵੀ ਅਸੀਂ ਨਹੀਂ ਆਉਣਾ, ਅਸੀਂ ਇੱਥੇ ਹੀ ਠੀਕ ਹੈ। ਨੌਕਰ ਨੇ ਜਾ ਕੇ ਮਲਕ ਭਾਗੋ ਨੂੰ ਕਿਹਾ ਜੀ, ਗੁਰੂ ਨਾਨਕ ਜੀ ਨੇ ਜਵਾਬ ਦੇ ਤਾ, ਉਹ ਕਹਿੰਦੇ ਅਸੀਂ ਬ੍ਰਹਮ ਭੋਜ ਤੋਂ ਕੀ ਲੈਣਾ, ਹੋਰ ਸੰਤਾਂ ਨੂੰ ਸੱਦ ਲੇ, ਹੋਰਾਂ ਨੂੰ ਬੁਲਾ ਲੇਵੇ, ਅਸੀਂ ਤਾਂ ਇੱਥੇ ਹੀ ਠੀਕ ਹੈ। ਉਹਨੂੰ ਘਿਰਨਾ ਤੇ ਗੁੱਸਾ ਆਇਆ ਵੀ ਮੇਰਾ ਸੱਦਾ ਠਕਰਾ ਤਾ, ਮੈਂ ਅਮੀਰ ਵਿਅਕਤੀ ਹੈ, ਅਗਲੇ ਤਾਂ ਮੈਨੂੰ ਮਿਲਣ ਵਾਸਤੇ ਸੰਤ ਮਹਾਂਪੁਰਸ਼ ਜਦੋਂ ਮੈਂ ਐਂ ਨਿਉਂਦਾ ਕਰਦਾ, ਬ੍ਰਹਮ ਭੋਜ ਰਚਦਾ ਹੈ, ਜੱਗ ਕਰਦਾ ਹੈ, ਬੜੇ ਚਾਅ ਚਾਅ ਦੇ ਨਾਲ ਆਉਂਦੇ ਹੈ, ਜੇ ਕਿਸੇ ਨੂੰ ਸੱਦਾ ਪੱਤਰ ਨਾ ਮਿਲੇ, ਮੇਰਾ ਅਗਲਾ ਕਹੂਗਾ ਵੀ ਸਾਨੂੰ ਸੱਦਿਆ ਨਹੀਂ ਹੈ ਮਲਕ ਭਾਗੋ ਨੇ, ਤੇ ਮੈਂ ਤਾਂ ਨਾਨਕੀਆਂ ਨੂੰ ਸੱਦਾ ਪੱਤਰ ਵੀ ਭੇਜਿਆ, ਮੇਰਾ ਬੰਦਾ ਵੀ ਗਿਆ ਉੱਥੇ, ਤੇ ਉਹਨਾਂ ਨੇ ਜਵਾਬ ਦਿੱਤਾ ਹੈ। ਉਹ ਕਹਿੰਦਾ ਇਉਂ ਕਰੋ, ਦੂਸਰੀ ਵਾਰੀ ਤੁਸੀਂ ਫੇਰ ਜਾ ਕੇ ਆਓ, ਉਹਨਾਂ ਨੂੰ ਅਰਜ ਕਰੋ ਵੀ ਆਉਣਗੇ, ਉਹ ਮਲਕ ਭਾਗੋ ਨੇ ਫੇਰ ਭੇਜਦਾ ਹੈ। ਗੁਰੂ ਨਾਨਕ ਮਹਾਰਾਜ ਦੀ ਫੇਰ ਜਵਾਬ ਦੇ ਦਿੰਦੇ ਹੈ, ਤੀਜੀ ਵਾਰੀ ਕਹਿੰਦੇ ਉਹ ਆਪ ਵੀ ਜਾਂਦਾ ਹੈ, ਫਿਰ ਉਹਨੂੰ ਹੰਕਾਰ ਵੀ ਆ ਜਾਂਦਾ, ਕਹਿੰਦਾ ਮੈਂ ਦੇਖਦਾ ਹੈ ਵੀ ਉੱਥੇ ਜਾ ਕੇ ਕੀ ਖਾਂਦੇ ਆ, ਕੀ ਛਕਦੇ ਹੈ, ਜਿਹਦੇ ਘਰੇ ਬੈਠੇ ਆ, ਕੋਈ ਟਿਕਾਣਾ ਵਧੀਆ ਹੈ, ਕੋਈ ਵਿਛਾਈ ਵਧੀਆ ਕੀਤੀ ਹੋਣੀ ਆ, ਉਹਨੇ ਕੋਈ ਆਸਣ ਵਧੀਆ ਵਿਛਾਇਆ ਹੋਣਾ ਗੁਰੂ ਸਾਹਿਬ ਵਾਸਤੇ, ਹੰਕਾਰ ਦਾ ਭਰਿਆ ਆਪ ਆਉਂਦਾ ਹੈ। ਗੁਰੂ ਨਾਨਕ ਨੂੰ ਕਹਿੰਦਾ ਮੇਰੇ ਬ੍ਰਹਮ ਭੋਜ ਵਿੱਚ ਤੁਸੀਂ ਕੀ ਦੇਖਿਆ, ਮੇਰਾ ਬ੍ਰਹਮ ਭੋਜ ਨਿੰਦੀ ਜਾਂਦੇ ਹੋ। ਮਹਾਰਾਜ ਕਹਿੰਦੇ ਤੇਰੇ ਜਿਹੜੇ ਖੀਰ ਪੂੜੇ ਨੇ, ਗਰੀਬਾਂ ਦਾ ਖੂਨ ਹੈ ਇਹਦੇ ਵਿੱਚ, ਅਸੀਂ ਨਹੀਂ ਛਕਣਾ ਗਿਆ। ਮਹਾਰਾਜ ਜਿਵੇਂ ਹੁਣ ਕਹਿੰਦੇ ਤੇਰੇ ਪੂੜੇ ਖੂਨ ਮਜ਼ਦੂਰਾਂ ਦਾ, ਗੁਰੂ ਸਾਹਿਬ ਨੂੰ ਜਿਵੇਂ ਕਹਿੰਦੇ ਆ ਮੇਰੇ ਸਾਥੀ ਬਿਆਨ, ਕਿਉਂ ਕਰਦੇ ਆ।

ਜੰਗ ਨਹੀਂ ਕਰੀ, ਕੋਈ ਲੜੇ ਨਹੀਂ ਹਨ, ਕੋਈ ਲੜਾਈ ਝਗੜਾ ਨਹੀਂ ਕੀਤਾ ਹੈ, ਬਾਣੀ ਦੇ ਬਾਣ ਮਾਰੇ ਹਿਰਦੇ ਵਿੱਚ ਬਾਰ ਸਲੋਕਾਂ ਨਾਲ, ਬਾਣੀ ਦੇ ਵਿੱਚ ਨਾ ਹੀ ਸਮਝਾਇਆ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਹਿੰਦੇ ਜਿਹੜਾ ਤੇਰਾ ਆਹ ਤੂੰ ਮਹਿਲ ਸਾਰੇ ਹੈ, ਆਹ ਬ੍ਰਹਮ ਭੋਜ ਰਚਿਆ, ਇਹਦੇ ਵਿੱਚ ਗਰੀਬਾਂ ਦਾ ਖੂਨ ਹੈ। ਉਹ ਕਹਿੰਦਾ ਜੇ ਖੂਨ ਆ ਤਾਂ ਦਿਖਾਓ ਮੈਨੂੰ, ਪਹਿਲਾਂ ਤਾਂ ਆਓ ਉੱਥੇ। ਮਹਾਰਾਜ ਚਲੇ ਗਏ ਉਹਦੇ ਗ੍ਰਹਿ ਵਿਖੇ, ਜਾਂਦੇ ਆ ਉੱਥੇ, ਬੜੇ ਉੱਥੇ ਆਏ ਬੈਠੇ ਹੁੰਦੇ ਆ, ਹੋਰ ਸੰਤ ਮਹਾਂਪੁਰਸ਼ ਤਕੜੇ ਤਕੜੇ ਆਏ ਹੁੰਦੇ ਆ, ਅਮੀਰ ਜਾਣੇ ਤੇ ਢੇਰ ਪਦਾਰਥਾਂ ਦੇ ਬਣਾਈ ਬੈਠਾ ਹੁੰਦਾ ਢੇਰ। ਉਹ ਕਿ ਮਹਾਰਾਜ ਕਹਿੰਦੇ ਆਹ ਜਿਹੜੇ ਤੇਰੇ ਖੀਰ ਪੂੜੇ ਆ ਨਾ, ਲੋਕਾਂ ਦੀ ਜਿਹੜੀ ਸੱਚੀ ਸੁੱਚੀ ਕਿਰਤ ਕਰਦੇ ਆ ਲੋਕ, ਤੇ ਤੂੰ ਉਹਨਾਂ ਦਾ ਹੱਕ ਮਾਰ ਜਾਂਦਾ। ਅਮੀਰਾਂ ਨੂੰ ਪਤਾ ਨੀ ਕੀ ਇਸ ਗੱਲ ਦਾ ਸ਼ੌਂਕ ਹੈ ਕਿ ਲੋਕਾਂ ਦੇ ਗਰੀਬਾਂ ਦੇ ਹੱਕ ਮਾਰ ਕੇ ਮੁੜ ਕੇ ਲੰਗਰ ਲਾਉਂਦੇ ਫਿਰਨਗੇ, ਵੀ ਲੰਗਰ ਲਾ ਦਿੰਦੇ ਆ ਜਿਵੇਂ ਇਹ ਕਰੀ ਜਾਂਦਾ, ਬ੍ਰਹਮ ਭੋਜ ਰਚਦਾ ਏ। ਜੇ ਲਾਉਣਾ ਹੀ ਹੈ ਤਾਂ ਆਪਦਾ ਕੋਈ ਕਿਰਤ ਕਰਕੇ, ਹੁਣ ਸੱਚੀ ਸੁੱਚੀ ਕਿਰਤ ਕੀਤੀ। ਗੁਰੂ ਨਾਨਕ ਮਹਾਰਾਜ ਕਹਿੰਦੇ ਗੁਰੂ ਨਾਨਕ ਮਹਾਰਾਜਿਆਂ ਨੇ ਇਹੀ ਕਿਹਾ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਇਹ ਨਹੀਂ ਵੀ ਡਾਕਾ ਮਾਰੋ ਜਾਂ ਕਿਸੇ ਦਾ ਕਤਲ ਕਰੋ ਜਾਂ ਕੋਈ ਅਮੀਰ ਹੈ ਉਹਨੂੰ ਖਤਮ ਕਰਕੇ ਉਹਦਾ ਸਾਰਾ ਲੁੱਟ ਲਓ ਹੈ, ਜਾਂ ਗਰੀਬਾਂ ਨੂੰ ਲੁੱਟ ਲਓ ਹੈ, ਜਾਂ ਐਂ ਕਰ ਲਓ ਤੁਸੀਂ ਕਿਸੇ ਨੁਕਸਾਨ ਪਹੁੰਚਾਓ, ਜੇ ਨੁਕਸਾਨ ਵਾਰ ਮਨ ਦੇ ਵਿੱਚ ਨੁਕਸਾਨ ਵੀ ਸੋਚੋ, ਕਿਸੇ ਦਾ ਬੁਰਾ ਵੀ ਸੋਚੋ ਨਾ, ਉਹਦਾ ਵੀ ਤੁਹਾਨੂੰ ਸਜ਼ਾ ਮਿਲਣੀ ਹੈ, ਦੋਸ਼ ਮਿਲਣਾ ਉਹਦਾ ਵੀ ਹੈ ਵੀ ਭਾਈ ਬੁਰਾ ਦੇਖ ਲਿਆ, ਬੁਰਾ ਚਿੱਤ ਬਲਿਆ, ਕਰਨਾ ਤਾਂ ਜ਼ਰੂਰ ਕਰਨਾ ਹੈ, ਅੱਖਾਂ ਨਾਲ ਬੁਰਾ ਦੇਖ ਲਿਆ, ਮਨ ਨਾਲ ਬੁਰਾ ਚਿੱਤ ਬਲਿਆ ਵੀ ਐਂ ਕਰਨਾ ਹੈ, ਆਪਾਂ ਐਂ ਬਣਤੀ ਬਣਾਉਣੇ ਆ, ਹਜੇ ਉਹਦਾ ਵੀ ਦੋਸ਼ ਲੱਗਦਾ ਹੈ ਮਹਾਰਾਜ ਕਹਿੰਦੇ। ਸੋ ਮਹਾਰਾਜ ਕਹਿੰਦੇ ਆ ਇਹਦੇ ਵਿੱਚ ਖੂਨ ਹੈ, ਤੇ ਜਿਹੜਾ ਉਹ ਗਰੀਬ ਤੂੰ ਗੱਲ ਕਰਦਾ ਹੈ ਨਾ, ਉਹ ਸੱਚੀ ਸੁੱਚੀ ਕਿਰਤ ਕਰਦਾ, ਉਹਦੇ ਵਿੱਚ ਦੁੱਧ ਸਿਮਦਾ, ਦੁੱਧ ਜਿਹੜਾ ਪ੍ਰੇਮ ਦਾ ਪਦਾਰਥ ਹੈ ਉਹ ਤਾਂ ਬਹੁਤ ਮਿੱਠਾ ਤੇ ਹੁੰਦਾ ਹੈ, ਤੇ ਉਹਦੇ ਨਾਲ ਸਕੂਨ ਤੇ ਬੜਾ ਆਨੰਦ ਆਉਂਦਾ ਹੈ। ਇਹ ਹੰਕਾਰਿਆ ਭਰਾ ਕਹਿੰਦਾ ਮਹਾਰਾਜ ਨੂੰ, ਕਹਿੰਦਾ ਏ ਤੁਸੀਂ ਮੇਰੇ ਇਸ ਬਰਮ ਭੋਜ ਦੇ ਵਿੱਚ ਕਹਿੰਦੇ ਹੋ ਕਿ ਇਹਦੇ ਵਿੱਚ ਹੈਗਾ ਖੂਨ ਤੇ ਉਹਦੇ ਕੋਧਰੇ ਦੇ ਪ੍ਰਸ਼ਾਦਿਆਂ ਦੇ ਵਿੱਚ ਹੈਗਾ ਦੁੱਧ, ਜਾਂ ਤਾਂ ਇੱਥੇ ਇਹ ਨਿਰਣਾ ਕਰੋ, ਕੱਢ ਕੇ ਦਿਖਾਓ ਵੀ ਮੇਰੇ ਪੂੜਿਆਂ 'ਚੋਂ ਤੁਸੀਂ ਖੂਨ ਕੱਢ ਕੇ ਦਿਖਾਓ ਮੈਨੂੰ, ਉਹਦੇ ਕੋਧਰੇ ਦੇ ਬਾਜਰੇ ਦੇ ਪ੍ਰਸ਼ਾਦੇ ਮੰਗਾਓ, ਉਹਦੇ ਵਿੱਚ ਤੁਸੀਂ ਦੁੱਧ ਕੱਢ ਕੇ ਦਿਖਾਓ। ਗੁਰੂ ਤਾਂ ਸਮਰੱਥ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਹੁਣ ਗੁਰੂ ਮਹਾਰਾਜ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ, ਇਹਦੇ ਦਾ ਇੱਕ ਹੱਥ 'ਚ ਪੂੜੇ ਲੈਂਦੇ ਆ ਤੇ ਉਹਦੀ ਬਾਜਰੇ ਦੀ ਪ੍ਰਸ਼ਾਦੇ ਦੀ ਭਾਈ ਲਾਲੋ ਦੀ ਪ੍ਰਸ਼ਾਦਾ ਮੰਗਾਉਂਦੇ ਹੈ। ਹੁਣ ਗੁਰੂ ਸਾਹਿਬ ਪ੍ਰਤੱਖ ਕਰਕੇ ਜਿਵੇਂ ਦਿਖਾਉਂਦੇ ਰਤ ਵਹੇ ਪੂੜਿਆਂ ਚੋਂ, ਸਤਿਗੁਰ ਫੜ ਕੇ ਜਦੋਂ ਨਿਚੋੜੇ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ।

0: ひっくり。
1: ワーヒクリカカーサー、ワーヒクリ。

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

राम कली महला तीजा आनंद एक ओंकार सत प्रसाद।

ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੌ ਸਿਮਰੋ ਸ਼੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਸਮੂਹ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਹਫ਼ਤਾਵਾਰੀ ਕੀਰਤਨ ਦੇ ਦੀਵਾਨ ਸਜਾਏ ਗਏ। ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਕੀ ਪਾਵਨ ਬਾਣੀ ਦੇ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਸਮੂਹ ਪਰਿਵਾਰਾਂ ਦੇ ਹਿਰਦਿਆਂ ਤੇ ਵਸਾਉਣਾ। ਸਭਨਾ ਪਰਿਵਾਰਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਬੇਅੰਤ ਅਰਦਾਸ ਭਿਟਾਵਾਂ ਸਿਵਾਵਾਂ। ਸਤਿਗੁਰੂ ਜੀ ਨਾਮ ਆਪ ਜਾਣੀ ਜਾਣ ਹੋ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਬੱਚਿਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਸਮੂਹ ਪਰਿਵਾਰ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ। ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਆਪਣੇ ਫਰਮਾਨ ਬਖਸ਼ ਕੇ ਕਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ।

ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਹਸਤੀ ਸਿਰ ਜਿਉਂ ਅੰਕਸ਼ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ਼ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ। ਮਹਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ, ਨਾਨਕ ਕੁੱਲ ਉਧਾਰੇ ਆਪਣਾ ਦਰਗਾਹ ਪਾਵੇ ਮਾਣ। ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨ੍ਹਾਂ ਭਾਉ ਗੁਰੂ ਦੇਵਾਈਆਂ, ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਪਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਹਰ ਸੋਮਵਾਰ ਨੂੰ ਮਾਈਆਂ ਬੀਬੀਆਂ ਰਲ ਮਿਲ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਦੀਆਂ ਨੇ। ਸਤਿਗੁਰ ਸਭਨਾ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਤੋ ਇਸੇ ਤਰ੍ਹਾਂ ਕੱਲ੍ਹ ਦਿਨ ਮੰਗਲਵਾਰ ਨੂੰ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਨੇ। ਤੋ ਤਕਰੀਬਨ 11:30 ਵਜੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਹੁੰਦੇ ਨੇ, ਜਿਨ੍ਹਾਂ ਦੀ ਸਮਾਪਤੀ 1:20 'ਤੇ ਹੁੰਦੀ ਹੈ। ਤੋ ਕੱਲ੍ਹ ਨੂੰ ਵੀ ਮੰਗਲਵਾਰ ਨੂੰ ਹਫ਼ਤਾਵਾਰੀ ਦੀਵਾਨ ਸ਼੍ਰੀ ਸੁਖਮਣੀ ਸਾਹਿਬ ਉਪਰੰਤ ਰੱਬੀ ਬਾਣੀ ਦੇ ਕੀਰਤਨ ਹੋਣਗੇ। ਤੋ ਆਪ ਸਮੂਹ ਸੰਗਤ ਨੂੰ ਬੇਨਤੀ ਹੈ, ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਵਰਤਾਰੇ ਹੋ ਚੁੱਕੇ ਨੇ। ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦਵੈਣ ਸਿੱਧੀ ਕਿਹਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਹਾ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ। ਜਿਹ ਤੋਂ ਦੇ ਤਿਸੇ ਕਿਹਾ ਚਾਰਾ, ਨਾਨਕ ਸੱਚ ਸਵਾਰ ਨਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਸੱਚ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾ ਚਲੀਏ ਦੋਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਕੇ ਕੀ ਮਨ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਮ ਹੈ ਬਾਸ ਨਰਾ। ਗੁਰੂ ਜੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸੰਡਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ। ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਕੇਵੜ ਭਾਗ ਵਡੇਰੇ। ਜਿਨ ਹਾਰਾ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਸਨਾਮ ਨ ਪਾਇਆ, ਤੇ ਭਾਗ ਨ ਜੰਪਾਸ। ਜੋ ਸਤਿਗੁਰ ਸੰਸੰਗ ਆਏ, ਤ੍ਰਿਗ ਜੀਵੇ ਤ੍ਰਿਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ। ਧਨ ਧਨ ਸਾਸਨ ਜਿਤ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾਂ। ਕਾਹਿਰੇ ਮਨ ਚਿਤਵੇ ਉਦਮ, ਜਾ ਹਾਰਾ ਜੀਉ ਪਰਿਆ। ਸਹਿਲ ਪੱਥਰ ਮੈਂ ਜੰਤ ਪਾਏ, ਤਾ ਕਾਰਿਜ ਕਾਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ ਹਰਿਆ ਰਹਾਓ। ਜਨਨ ਪਿਤਾ ਲੋਕ ਸੁਤ ਮੰਤਾ, ਕੋਈ ਨਾ ਕਿਸ ਕੀ ਤਰਿਆ। ਸੇ ਸੇ ਰਿਹ ਸੰਭਾਹੀ ਠਾਕੁਰ।